ਤੋਂ ਇੱਥੇ ਹੀ ਸਮਾਪਤੀ ਹੈ। ਹਾਰਦਿਕ ਤੌਰ 'ਤੇ ਗੁਰੂ ਸਾਹਿਬ, ਗੁਰੂ ਕੀ ਸੰਗਤ ਅਤੇ ਉਹਨਾਂ ਸਮੂਹ ਗੁਰੂ ਪਿਆਰਿਆਂ ਦਾ ਜਿਨ੍ਹਾਂ ਨੇ ਬੜਾ ਸੁੰਦਰ ਸੰਗੀਤਕ ਢੰਗ ਨਾਲ ਇਹ ਸਮਾਗਮ ਰਚਿਆ ਹੈ, ਉਹਨਾਂ ਸਮੂਹ ਦਾ ਧੰਨਵਾਦੀ ਹਾਂ। ਇਤਨੇ ਸਮੇਂ ਵਿੱਚ ਕੀਰਤਨ ਕਰਦਿਆਂ, ਕੋਈ ਵਿਚਾਰਾਂ ਕਰਦਿਆਂ ਬੇਅੰਤ ਅਤਿਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਿੰਦ ਹੈ। ਸਮੂਹ ਦੇ ਧੰਨਵਾਦ ਨਾਲ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ।

ਸਤਿਕਾਰ ਜੋ ਸਾਧ ਸੰਗਤ ਜੀ, ਕਲਿਆਣ ਤੇ ਬੇਸ ਤੇ ਸ਼ਬਦ ਮੇਰੇ ਲਾਲ ਕੀ ਸੋਭਾ ਆਪ ਨੂੰ ਸੁਣਾ ਰਹੇ ਹਾਂ। ਲੇਕਿਨ ਇਸ ਤੋਂ ਪਹਿਲਾਂ ਰਾਕੇਸ਼ ਜੀ ਅੰਦਰ ਸ਼ਬਦ ਗਾਇਨ ਕੀਤਾ ਹੈ, ਤਾਂ ਮੈਂ ਧੰਨਵਾਦੀ ਆਪ ਜੀ ਸੰਗਤਾਂ ਨੇ ਟਿਕਾਪੁਰ ਬੈਠ ਕੇ ਸਰਵ ਕੀਤਾ ਹੈ। ਦੂਸਰਾ ਸ਼ਬਦ ਆਰੰਭ ਹੋ ਰਿਹਾ ਜੀ।

ਮੈਂ ਧਰਮ ਬਹਾ ਲਿਆ ਉੱਥੇ ਸੱਚੇ ਹੀ ਸੱਚ ਰੇ ਵਿੱਚ ਮੈਂ ਕਲੇਸ਼ ਮਾ ਲਿਆ ਹਾਉਣ ਪਾਨ ਕੂੜਿਆ ਮੁਹਕਾ ਲੇ ਜੋ ਦੇ ਚਾ ਲਿਆ ਤੇਰੇ ਨਾਂ ਰਤੇ ਸੇ ਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਹੋਇਆ ਧਰਮ ਬਹਾ ਲਿਆ।

ਫਸਲ ਭਾਉ ਸਿਧਾਇਆ ਵੱਡਾ ਹੋਆ ਦੁਨੀਦਾਰ ਗੱਲ ਸੰਗਲ ਕਰ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਹੈ ਬਹਿਲੇਖਾ ਕਰ ਸਮਝਾਇਆ ਥਾਂ ਨਾ ਹੋਈ ਪਾਉਂਦੀ ਸੁਣੀ ਚਾਰੂ ਆਇਆ ਮਨ ਅੰਧੇ ਜੰਗੂ ਆਇਆ।

ਇਹ ਜਿਉ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੈ ਵਰਦਾਤਾ ਕੋ ਨਹੀਂ ਸਭ ਸੁਣਿਓ ਰੋਕ ਸਭ ਆਇਆ। ਸਤਿਗੁਰ ਮਿਲੇ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚੂ ਜਾਇਆ।

ਨਿਰੰਕਾਰ ਹੈ, ਨਾਰੀਏ ਨਰਕ ਨਾ ਜਾਈਏ। ਜੋ ਆਪਣੇ ਸਭਤਾ ਦੇ ਖਾਜਿਆ ਗੁਆਈਏ, ਜੇ ਲੋੜੇ ਚੰਗਾ ਆਪਣਾ ਕਿਰਪਨੋ ਹੋਣੀ ਸਦਾਈਏ। ਜੇ ਜਰਵਾਣਾ ਪਰ ਹਰੇ, ਜਰਵੇਸ ਕਰਿੰਦੀ ਆਈਏ, ਘੋਰੇ ਨਾ ਪ੍ਰੀਏ ਪਾਈਏ।

ਕਰਨ ਸਤਿਗੁਰ ਕਿਰਨ ਨਾ ਪਾਇਆ। ਸਤਿਗੁਰ ਵਿੱਚ ਆ ਪ੍ਰਕਟ ਦਾ ਪ੍ਰੋਡਕਟ ਸੁਣਾਇਆ, ਸਤਿਗੁਰ ਵੀ ਇਸ ਤਮਕ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਵਿਚਾਰ ਹੈ ਜਿਨ ਸੱਚੇ ਸੁਚਿਤ ਲਾਇਆ, ਜਗ ਜੀਵਨ ਦਾਤਾ ਪਾਇਆ।

जब तब करके वाणी पढ़ के नाम का अभ्यास करके कितने जुड़ने

अवस्था है एक तू तू तू सीखने अंत में तू जुड़ जाता है, क्योंकि तू प्राप्ति है मैं भी छोड़ा है, तू वाहिगुरु जी प्राप्ति है, तू तू करता तू तू करने वाला उस तू विच जुड़ जाता है, मैं विच बोलने वाला विछड़ जाता है, मैं विच विछड़ गया। ये होमें का जिहड़ा कर्म है इसनू वाहिगुरु तो विछोड़ देंदा है, फिर मिलदा किस तरह है, उसकी रहमत नाल मिल जाता है। रहमत द्वारा की मिलना है, फिर अपना आप वजा के मुका के पातशाह मैं तेरा तेरा नदी पहाड़ा तो चलती है, जंगलों विचो लंघती, थलों विचो लंघती, किथे चली गई समुंदर कोल चली गई, अगो समुंदर भी नदी नू लैण वास्ते आ, जे नदी चलती है ना समुंदर वाल। अब प्यारी सात संगत चौबी घंटिया विच एक बारी समुंदर दे अंदर भी ज्वार भाटा आउंदा है, तो उस वेले समुंदर जिधरों नदी का पानी आउंदा है उधर समुंदर तुर पैंदा है। किस वास्ते? नदी नू लैण वास्ते। बाबा जी बचन करदे सन जे सिख गुरु वल तुरदा है, फिर गुरु दे सिख दे प्यार नू तके गुरु सिख वाल तुर पैंदा है। आप बां फड़ के सच्ची दरगाह विच लियाउंदा है, ते तां गुरु नाल जुड़ना बड़ा कठिन है। माया कई रूप धार के रुकावटां पांदी है। बुले शाह ने लिखिया है, बुलिया रब दे राह विच लख बनाई रब नूं मिलन ना देंदी। कई वारी तैयार हो जाने हैं वी गुरुद्वारे जाना, कीर्तन सुनना है महापुरुषां दे दर्शन, उधरों दोस्त आ जांदे, कोई रिश्तेदार आ जाए, किधर चले हैं गुरुद्वारे, की जाना है गुरुद्वारे, आ मेरे कोल बैठ, मैं तैनू मिलन वास्ते आया। तो बाबा जी वचन करदे सन, फिर ए रिश्तेदार दोस्त प्रेरदा है अज गुरुद्वारे ना जा, तो बाबा जी वचन करदे सन रिश्तेदार नहीं, ए कोई दोस्त नहीं, ए दोस्त दे रूप विच माया है। आखो श्री माया कोई पौंडा नू नहीं कहिंदी, ना कोई स्त्री दा नाम माया, सोने चांदी दा नाम बाबा जी कहिंदे सन माया नहीं है। माया केड़ी चीज है? माया पुरावे दा नाम। धन गुरु अमरदास पातशाह जी फरमाते हैं कि ए माया केड़ी चीज माया है? ए माया जित हर विसरे मोह उपजे पाओ दूजा, जिसनों असी माया कहते हैं कार्य समझते, गुरमुख दान पुन करके गुरु नाल जुड़ जाते। तो कई वारी माया कई रूप धार, तो इन्हां तों बचना सूरमे दा कम है। जिहड़ा पूर्ण प्यार वाला गुरु सिख है फिर तुर पैंदा है, फिर गुरु उसनों आप अगे लैण वास्ते, चरण शरण गुरु एक पैंदा जाए। चल भाई साहब जी, जे गुरु दी शरण गुरु दे दर्शनां नूं सिख एक कदम रखदा है, तो गुरु सिख दे मिलन वास्ते अगे लैण वास्ते कितने कदम रखदे। तो भाई साहब जी लिखदे ने चरण शरण गुरु एक पेंडा जाए चल, सतगुरु कोट पेंडा अगे हो ले। ए ना समझिए भी मैं ही गुरु वाल जा रहा हां,
ਗੁਰੂ ਵੀ ਤੈਨੂੰ ਲੈਣ ਵਾਸਤੇ ਆਇਆ। ਇੱਕ ਵਾਰ ਸਤਿਗੁਰੂ ਮੰਤਰ ਸਿਮਰਨ ਮਾਤਰ ਜੇ ਇੱਕ ਵਾਰੀ ਤੋਂ ਜਪਿਆ ਹੈ ਵਾਹਿਗੁਰੂ, ਤਾਂ ਭਾਈ ਸਾਹਿਬ ਜੀ ਲਿਖਦੇ ਨੇ ਉਹ ਵਾਹਿਗੁਰੂ ਪਤਾ ਨੀ ਤੈਨੂੰ ਕਿੰਨੇ ਵਾਰੀ ਯਾਦ ਕਰਦੇ। ਉਹ ਯਾਦ ਕਰੀਏ, ਵਿਚਾਰ ਕਰੀਏ, ਜਿਸ ਨੂੰ ਵਾਹਿਗੁਰੂ ਯਾਦ ਕਰ ਲਏਗਾ ਉਹ ਨਰਕਾਂ ਨੂੰ ਨਹੀਂ ਜਾਏਗਾ, ਖੁਸ਼ ਨਹੀਂ ਹੋਏਗਾ, ਤੈਨੂੰ ਵਾਹਿਗੁਰੂ ਨਹੀਂ ਯਾਦ। ਇੱਕ ਵਾਰ ਸਤਿਗੁਰੂ ਮੰਤਰ ਸਿਮਰਨ ਮਾਤਰ, ਮੰਤਰ ਕਿਹੜਾ? ਗੁਰਮੰਤਰ। ਸਿਮਰਨ ਤਾਂ ਹੈ ਬਾਰੰਬਾਰ ਗੁਰ ਹੇਦ, ਗੁਰਮੰਤਰ ਵਾਹਿਗੁਰੂ ਸ਼ਬਦ। ਬਾਬਾ ਜੀ ਵਚਨ ਕਰਦੇ ਸਨ ਵਾਹਿਗੁਰੂ ਸ਼ਬਦ ਗੁਰਮੰਤਰ ਇਹ ਦਰਗਾਹੀ ਟਿਕਟ ਹੈ। ਇੰਡੀਆ ਜਾਣਾ ਹੋਵੇ ਟਿਕਟ ਲੈਣੀ ਪੈਂਦੀ। ਤੋ ਬਾਬਾ ਜੀ ਵਚਨ ਕਰਦੇ ਸਨ ਇੱਕ ਦਿਨ ਇੱਕ ਵਸਦੀ ਰਸਦੀ ਦੁਨੀਆਂ ਨੂੰ ਛੱਡ ਕੇ, ਧੀਆਂ ਪੁੱਤਾਂ ਨੂੰ ਛੱਡ ਕੇ ਕਿਸੇ ਹੋਰ ਥਾਂ ਤੇ ਜਾਣਾ ਹੈ, ਉਥੋਂ ਵਾਸਤੇ ਕਿਹੜਾ ਟਿਕਟ ਹੈ? ਇਹ ਵਾਹਿਗੁਰੂ ਸ਼ਬਦ ਦਰਗਾਹੀ ਟਿਕਟ, ਇਹਨੂੰ ਵੀ ਸੰਭਾਲ ਕੇ ਰੱਖ। ਕਿਧਰ ਜੇ ਟਿਕਟ ਨਾ ਹੋਵੇਗਾ ਤਾਂ ਅੱਗੇ ਜਾਣਾ ਹੀ ਮੁਸ਼ਕਿਲ ਹੈ। ਤੋ ਇੱਕ ਵਾਰ ਸਤਿਗੁਰੂ ਮੰਤਰ ਸਿਮਰਨ ਮਾਤਰ, ਤਾਂ ਇਹ ਬਾਰੰਬਾਰ ਤਾਂ ਇਹ ਸਿਮਰਨ ਬਾਰੰਬਾਰ ਗੁਰ ਹੇਤ ਹੈ। ਸਿਮਰਨ ਤਾਂ ਹੈ ਬਾਰੰਬਾਰ ਗੁਰ ਹੇਤ ਹੈ। ਫਿਰ ਭਾਈ ਸਾਹਿਬ ਜੀ ਲਿਖਦੇ ਨੇ ਸ਼ਰਧਾ ਤੇ ਭਾਵਨਾ ਨਾਲ ਗੁਰੂ ਅੱਗੇ ਜੋ ਭੇਟਾ ਰੱਖੀ ਹੈ ਉਹਦਾ ਫਲ ਪਾਵਨੀ ਭਗਤ ਪਾਏ, ਕੌਡੀ ਅਗਰ ਪਾਗ ਰੱਖੇ ਤਾਂ ਹੀ ਗੁਰ ਸਰਵ ਨਿਧਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ। ਇਹ ਹੈ ਗੁਰੂ ਤੋਂ ਸਿੱਖ ਨੇ 13 ਵਿੱਚ ਨਦੀ ਤੁਰ ਪੈਂਦੀ ਹੈ, ਸਮੁੰਦਰ ਅੱਗੇ ਤੁਰਨ ਲੈਣ ਵਾਸਤੇ ਆ ਜਾਂਦੀ। ਪੁੱਛਦਾ ਹੈ ਕੌਣ ਹੈ? ਨਦੀ ਕਹਿੰਦੀ ਹੈ ਮੈਂ ਤੇਰੀ ਹਾਂ, ਦੂਰੋਂ ਆਈ ਹਾਂ। ਫਿਰ ਸਮੁੰਦਰ ਉਸ ਨਦੀ ਨੂੰ ਆਪਣੇ ਵਿੱਚ ਲੈ ਲੈਂਦਾ। ਫਿਰ ਉਹ ਨਦੀ ਨਦੀ ਨਹੀਂ ਰਹਿੰਦੀ, ਸਮੁੰਦਰ ਹੀ ਬਣ ਜਾਂਦੀ ਹੈ। ਆਖੋ ਸ੍ਰੀ ਔਰ ਕਿਸ ਵੇਲੇ? ਜਿਸ ਵੇਲੇ ਕਹਿੰਦੀ ਹੈ ਮੈਂ ਤੇਰੀ। ਤੋ ਬਾਬਾ ਜੀ ਬਚਨ ਕਰਦੇ ਸਨ ਸਿੱਖ ਨੇ 13 ਵਿੱਚ ਮਾਇਆ ਮਿਲ ਗਈ ਹੈ ਪਾਤਸ਼ਾਹ ਤੇਰੀ ਕਿਰਪਾ, ਮਾਣ ਵਡਿਆਈ ਮਿਲੇ ਤੇਰੀ ਕਿਰਪਾ, ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂ, ਜਬ ਆਪਾ ਪਰਤਾ ਮਿਟ ਗਿਆ ਜਪ ਦੇ ਰਹਾ ਤੂੰ। ਬਾਬਾ ਆਨੰਦ ਸਿੰਘ ਜੀ ਮਹਾਰਾਜ ਹਰ ਸਮੇਂ ਤੂੰ ਵਿੱਚ ਜੁੜੇ ਰਹਿੰਦੇ। ਬਾਬਾ ਜੀ ਸਮਾਧੀ ਲਗਾ ਕੇ ਬੈਠੇ, ਨੇਤਰ ਖੋਲੇ, ਸੇਵਾਦਾਰ ਨੂੰ ਪੁੱਛਿਆ ਬਈ ਘੁੱਗੀ ਕੀ ਕਹਿੰਦੀ ਹੈ? ਬਾਬਾ ਜੀ ਮੈਨੂੰ ਤਾਂ ਪਤਾ ਨੀ ਕੀ ਕਹਿੰਦੀ ਹੈ। ਬਾਬਾ ਜੀ ਕਹਿਣ ਲੱਗੇ ਘੁੱਗੀ ਕਹਿੰਦੀ ਹੈ ਇੱਕੋ ਤੂੰ ਇੱਕੋ ਤੂੰ ਇੱਕੋ ਤੂੰ। ਛੋਟਾ ਜਿਹਾ ਜਾਣਾ ਘੁੱਗੀ ਦੀ ਆਵਾਜ਼ ਵਿੱਚੋਂ ਹੀ ਤੂੰ ਬਾਬਾ ਜੀ ਨੇ ਪ੍ਰਗਟ, ਅੰਦਰ ਤੂੰ ਜੋ ਵਸਿਆ। ਕਰੋਲ ਦੇ ਟਿੱਬੇ ਤੇ ਬਾਬਾ ਜੀ ਗਏ, ਉਥੇ ਸ਼ਾਮ ਨੂੰ ਬੀਂਡਾ ਬੋਲਦਾ ਸੀ ਛੋਟਾ ਜਿਹਾ ਜਾਣਾ। ਸਰ ਹਰਚੰਦ ਸਿੰਘ ਜੀ ਪਟਿਆਲੇ ਵਾਲੇ ਬਾਬਾ ਜੀ ਕਹਿਣ ਲੱਗੇ ਹਰਚੰਦ ਸਿੰਘ ਇਹ ਕੀ ਬੋਲਦਾ? ਪਾਤਸ਼ਾਹ ਮੈਨੂੰ ਪਤਾ ਨਹੀਂ। ਬਹਾਦੁਰ ਕਹਿਣ ਲੱਗੇ ਹਰਚੰਦ ਸਿੰਘ ਇਹ ਕਹਿੰਦਾ ਮੈਂ ਤੇਰਾ ਤੇਰਾ ਤੇਰਾ। ਬਾਬਾ ਜੀ ਬਚਨ ਕਰਦੇ ਸਨ ਤੇਰਾ ਤੂੰ ਪਰੇ ਸੰਸਾਰ ਹੀ ਹੈ ਨੀ। ਆਖੋ ਸਿੱਖ ਨੇ ਹਰ ਸਮੇਂ ਤੂੰ ਵੀ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਦੀ ਪ੍ਰਾਪਤੀ।

ਪਿਤਾ ਪਾਲ ਪਿਤਾ ਮਾਤਾ ਕੀ ਪਾਲ ਲੈ ਸਦਾ ਅੰਦਰ ਪਿਤਾ ਪਾਲ ਪਾਲ ਕੀ ਅੰਦਰ ਪਾਲ।

तो तलाक में जो भागे।

ਪੁੱਛਿਆ ਗੁਰੂ ਨੇ। ਸਵੇਰ ਦੀ ਰੋਟੀ ਖਾਧੀ ਏ, ਕਹਿਣ ਲੱਗਾ ਹਾਂ। ਨਾਮ ਜਪਿਆ ਕਹਿੰਦਾ ਨਹੀਂ। ਬਈ ਘੱਟ ਤੋਂ ਘੱਟ ਜਪਜੀ ਸਾਹਿਬ ਦਾ ਪਾਠ ਕੀਤਾ ਹੀ, ਕਹਿੰਦਾ ਨਹੀਂ। ਪਾਤਸ਼ਾਹ ਕਹਿੰਦੇ ਨੇ ਕੁੱਤੇ ਤੇ ਤੇਰੇ ਵਿੱਚ ਫਰਕ ਕੀ ਹੈ? ਜਿਵੇਂ ਉਸਨੇ ਝੂਠੇ ਭਾਂਡਿਆਂ ਵਿੱਚ ਮੂੰਹ ਮਾਰਤਾ, ਤੇਰੇ ਮੁੱਖ ਵਿੱਚ ਵੀ ਝੂਠ ਹੈ। ਹਜ਼ੂਰ ਬਚਨ ਕਰਦੇ ਨੇ।

ਕਹਿੰਦੇ ਨੇ ਮੁਰਦੇ ਦੇ ਉੱਤੇ ਕਿਤਨਾ ਹੀ ਸੋਹਣਾ ਕੱਪੜਾ ਪਾ ਦਿਓ ਪਰ ਕਹਿੰਦੇ ਉਸ ਨੂੰ ਖੱਪਣ ਹੀ ਨੇ। ਕਿਤਨਾ ਸ਼ਿੰਗਾਰ ਕਰ ਦਿਓ ਪਰ ਮੁਰਦੇ ਦੀ ਕੋਈ ਕੀਮਤ ਨਹੀਂ, ਮੁਰਦਾ ਮੁਰਦਾ ਹੀ ਹੈ। ਹਜ਼ੂਰ ਕਹਿੰਦੇ ਨੇ ਨਾਮ ਤੋਂ ਬਿਨਾਂ ਜੋ ਇਨਸਾਨ ਸਮਝਦਾ ਮੈਂ ਕੱਪੜੇ ਬੜੇ ਸੁੰਦਰ ਪਾਏ ਹੋਏ ਨੇ ਉਹ ਤਾਂ ਮੁਰਦੇ ਦੇ ਉੱਤੇ ਸ਼ਿੰਗਾਰ ਹੈ। ਹਜ਼ੂਰ ਬਚਨ ਆਖਦੇ ਨੇ

ਅਸੀਂ ਇੱਥੋਂ ਦੇ ਸਟੋਰਾਂ ਵਿੱਚ ਵੇਖਿਆ ਪਤਾ ਨਹੀਂ ਕਿਤਨੇ ਕਿਤਨੇ ਵਿਟਾਮਿਨ ਦੀਆਂ ਗੋਲੀਆਂ ਭਰੀਆਂ ਨੇ, ਕਿਧਰੇ ਏ, ਕਿਧਰੇ ਬੀ, ਕਿਧਰੇ ਸੀ, ਡੀ, ਹਰ ਮਨੁੱਖ ਖਾਂਦੇ ਜਿਸ ਵਿਟਾਮਿਨ ਦੀ ਕਮੀ ਹੈ। ਖਾਣ ਪੀਣ ਦੀ ਕਮੀ ਕੋਈ ਨਹੀਂ, ਰੱਜ ਕੇ ਖਾ ਰਿਹਾ ਬੰਦਾ। ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਤੂੰ ਜਿਤਨੇ ਮਰਜ਼ੀ ਰਸ ਖਾ, ਇਹਨਾਂ ਵਿੱਚ ਤਾਕਤ ਨਹੀਂ ਮਿਲੇਗੀ, ਇਹ ਤਾਂ ਰੋਗ ਬਣ ਕੇ ਨਿਕਲਣਗੇ ਜੇ ਤੇਰੇ ਹਿਰਦੇ ਦੇ ਅੰਦਰ ਨਾਮ ਨਹੀਂ ਆਇਆ। ਪਾਤਸ਼ਾਹ ਕਿਤਨੀ ਦਾਅਵੇ ਨਾਲ ਗੱਲ ਕਰ

ਪਾਤਸ਼ਾਹ ਕਹਿੰਦੇ ਨੇ ਤੂੰ ਇੱਕ ਕਰਮ ਛੱਡ ਕੇ ਕਈ ਕਰਮ ਕਰੇਗਾ, ਜੇ ਨਾਮ ਹਿਰਦੇ ਵਿੱਚ ਨਹੀਂ ਵਸਿਆ ਨਰਕਾਂ ਦਾ ਬੂਹਾ ਜ਼ਰੂਰ ਵੇਖਣਾ ਪਵੇਗਾ।

ਸਭ ਕੂੜ ਦਾ ਪਸਾਰਾ ਹੈ ਜੋ ਅਡੰਬਰ ਮਨੁੱਖ ਤੂੰ ਰਚਿਆ। ਪਾਤਸ਼ਾਹ ਕਹਿੰਦੇ ਨੇ ਇੱਕ ਅਡੰਬਰ ਕੇ ਲੱਖਾਂ ਅਡੰਬਰ ਰਚ ਲੈ, ਅਖੀਰ ਨਤੀਜਾ ਕੀ ਨਿਕਲੇਗਾ।

ਨਾਮ ਮਿਲੇਗਾ ਉਹਨਾਂ ਨੂੰ ਜਿਨ੍ਹਾਂ ਨੂੰ ਵਾਹਿਗੁਰੂ ਆਪ ਦੇਵੇਗਾ। ਹੁਣ ਅਸੀਂ ਆਖਾਂਗੇ ਜਦੋਂ ਦੇਵੇਗਾ ਲੈ ਲਾਂਗੇ, ਨਹੀਂ ਤੂੰ ਰੋ ਅਰਦਾਸ ਕਰ, ਪਾਤਸ਼ਾਹ ਜੇ ਨਹੀਂ ਲਿਖਿਆ ਲਿਖ ਦੇ। ਇਤਨਾ ਤੇ ਤੂੰ ਕਰ ਸਕਦੇ, ਉਹਦੀ ਕਲਮ ਨਾਲ ਪਿਆਰ ਕਰ, ਉਹਨੂੰ ਚੁਣ, ਉਹਨੂੰ ਅਰਦਾਸ ਕਰ। ਦਾਤਾ ਜੇ ਲੇਖ ਨਹੀਂ ਲਿਖਿਆ ਤੂੰ ਲਿਖ ਸਕਦੇ, ਤੇਰੇ ਹੱਥ ਬਹੁਤ ਕੁਛ ਹੈ। ਤੂੰ ਆਪਣਾ ਫਰਜ਼ ਨਿਭਾ, ਅਗਲਾ ਆਪਣੇ ਆਪ ਫਰਜ਼ ਸਮਝੇਗਾ। ਬੱਚੇ ਦਾ ਕੰਮ ਹੈ ਰੋਣਾ, ਮਾਂ ਦਾ ਕੰਮ ਹੈ ਰੋਣਾ ਸੁਣ ਕੇ ਉਹਨੂੰ ਦੁੱਧ ਦੇਣਾ। ਇਸ ਲਈ ਮਿਲੇਗਾ ਉਹਨਾਂ ਨੂੰ ਜਿਹੜੇ ਮੰਗਣਗੇ, ਜਿਨ੍ਹਾਂ ਨੂੰ ਆਪ ਦੇਵੇਗਾ। ਦੇਵੇਗਾ ਉਹਨਾਂ ਨੂੰ ਜਿਹੜੇ ਮੰਗਣਗੇ, ਜਿਨ੍ਹਾਂ ਨੂੰ ਲੋੜ ਹੀ ਨਹੀਂ, ਉਹਨਾਂ ਨੂੰ ਕੀ ਮਿਲਣਾ।

0: ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You are listening to SeekNet Radio, broadcasting live Gurbani Kirtan 24 hours a day from around the world.

को नहीं कृपा कर बनवा।

میں کوئی نہ ساتھ بن ساتھ نہ دسے جگ وچ کوئی رہو سنت ہاں ٹور.

0: ਜੇ ਦੂਜੇ ਪਾਸੋਂ ਮੰਗੀਏ ਜੇ ਦੂਜੇ ਪਾਸੋਂ ਮੰਗੀਏ ਤਾਂ ਦਾਜ ਮਰਾਈਏ ਮੋਹ ਦੂਜੀ ਨਾਹੀਂ ਥਾਂ
1: ਤੁਧ ਨੂੰ ਛੋੜ ਜਾਈਏ ਪ੍ਰਭ।

ਸਭ ਵੱਡਾ ਸਤਿਗੁਰੂ ਨਾਨਕ, ਸਤਿਗੁਰੂ ਨਾਨਕ ਸਾਰਿਆਂ ਤੋਂ ਵੱਡਾ ਕਿਉਂ ਹੈ? ਇਸ ਵਾਸਤੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ, ਹਿੰਦੂ ਮੁਸਲਮਾਨ ਸਾਰਿਆਂ ਨਾਲ ਪਿਆਰ ਕੀਤਾ ਤੇ ਸਾਰਿਆਂ ਦਾ ਭਲਾ ਮੰਗਿਆ। ਬਾਬੇ ਨੇ ਅਰਦਾਸ ਕੀਤੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ। ਫਿਰ ਜੇ ਗੁਰੂ ਨੂੰ ਵੱਡਾ ਕਵਾਂਗੇ ਤਾਂ ਬਖਸ਼ਿਸ਼ ਕੀ ਹੋਵੇਗੀ? ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ ਕਿ ਭਾਈ ਜੇ ਤੁਸੀਂ ਗੁਰੂ ਨੂੰ ਵੱਡਾ ਕਹੋਗੇ ਗੁਰੂ ਤੁਹਾਨੂੰ ਵੱਡਾ ਬਣਾ ਦੇ। ਇਹ ਤਾਂ ਜਿਹਾ ਬੀਜੇ ਗੁਰੂ ਨਾਨਕ ਦੀਆਂ ਵਡਿਆਈਆਂ ਕਰਨ ਵਾਲਾ ਦੁਨੀਆਂ ਉਹਦੀਆਂ ਵਡਿਆਈਆਂ। ਇਸ ਵਾਸਤੇ ਗੁਰੂ ਦੀ ਵਡਿਆਈ ਕਰਨੀ, ਗੁਰੂ ਨੂੰ ਵੱਡਾ ਕਹਿਣਾ। ਇਹ ਨੀ ਵੀ ਸਾਡੇ ਕਹਿਣ ਨਾਲ ਉਹ ਹੋਰ ਵੱਡਾ ਹੋ ਜਾਏਗਾ, ਆਪਣੀ ਹਉਮੈ ਦੀ ਮਹਿਲ ਨੂੰ ਲਾਉਣ। ਪਰ ਦੁਨੀਆਦਾਰ ਨੂੰ ਜੇ ਵੱਡਾ ਕਹੀਏ ਤਾਂ ਉਹਦੇ ਅੰਦਰ ਹਉਮੈ ਵੱਧ ਜਾਂਦੀ। ਬਾਕੀ ਮੈਂ ਕੁਛ ਕਿਉਂਕਿ ਰੋਗ ਜੋ ਲੱਗਾ। ਗੰਗਾ ਰਾਮ ਨੇ ਕਿਹਾ ਕਿ ਮਹਾਂਪੁਰਸ਼ਾਂ ਨੂੰ ਘਰੋਂ ਦੇ ਜਾ ਕੇ ਮੈਂ ਕਿਹਾ ਚਲੇ ਜਾਓ, ਤੁਹਾਨੂੰ ਇੱਥੋਂ ਕੁਛ ਨਹੀਂ ਮਿਲੇਗਾ। ਨਾ ਬਾਈ ਪਿਆਰਿਆ, ਵਾਹਿਗੁਰੂ ਨੇ ਤੈਨੂੰ ਸਭ ਕੁਝ ਦਿੱਤਾ ਹੈ, ਵਾਹਿਗੁਰੂ ਦੇ ਨਾਂ ਤੇ ਮੰਗਦੇ। ਮੈਨੂੰ ਕ੍ਰੋਧ ਆ ਗਿਆ, ਮੈਂ ਅੰਦਰੋਂ ਹੰਟਰ ਚੁੱਕ ਲਿਆ ਤੇ ਬੇਦੋਸ਼ੇ ਫਕੀਰ ਨੂੰ ਕੁੱਟਣਾ ਸ਼ੁਰੂ ਕਰ, ਬੜਾ ਮਾਰਿਆ, ਮਾਰ ਮਾਰ ਕੇ ਬੇਹੋਸ਼ ਕਰ। ਕ੍ਰੋਧ ਚੰਡਾਲ ਹੈ, ਕਾਮ ਕ੍ਰੋਧ ਤਨ ਵਸੇ ਚੰਡਾਲ। ਕੁਝ ਸਮੇਂ ਦੇ ਬਾਅਦ ਫਕੀਰ ਨੂੰ, ਮਹਾਂਪੁਰਸ਼ ਨੂੰ ਸੁਰਤ ਆਈ, ਉੱਠਿਆ, ਮੇਰੇ ਵੱਲ ਤੱਕਿਆ ਤੇ ਕੁਝ ਕਹਿਣ ਲੱਗਾ। ਜੀ ਕਹਿੰਦਾ, ਬੋਲਾ ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ। ਬੋਲਾ ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ, ਕਿਉਂਕਿ ਫਕੀਰੋ ਕਾ ਯਹੀ ਧਰਮ ਹੈ ਸਭ ਕੋ ਸੁਖਾ ਕਰੇ। ਫਕੀਰ ਦਾ ਅਰਥ ਕੀ? ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੇ ਪਵਿੱਤਰ ਰਚਨਾ ਤੋਂ ਫਕੀਰ ਦਾ ਅਰਥ ਕਰਦੇ, ਤਿੰਨ ਲਫ਼ਜ਼ ਹਨ ਫੱਫਾ ਕੱਕਾ ਰਾਰਾ, ਤਿੰਨ ਲਫ਼ਜ਼ ਹਨ ਫਕੀਰ ਬਣਨ ਵਾਸਤੇ। ਫਿਰ ਤਿੰਨਾਂ ਲਫ਼ਜ਼ਾਂ ਦਾ ਕੋਈ ਨਾ ਕੋਈ ਅਰਥ। ਫਕੀਰ ਕੌਣ ਹੈ? ਫੱਫਾ ਕਹਿੰਦਾ ਫਾਕਾ ਆਖੋ ਸ੍ਰੀ ਵਾਹ, ਜੇ ਮਿਲ ਗਿਆ ਤਾਂ ਛੱਕ ਲਿਆ, ਜੇ ਨਹੀਂ ਮਿਲਿਆ ਤਾਂ ਮੈਂ ਸ਼ਰਾਬ ਨਹੀਂ ਦੇ, ਜਵੇ ਦੇ ਤਾਂ ਖਾ। ਫਾਕਾ ਤੇ ਕੱਕਾ ਕੀ ਕਹਿੰਦਾ ਹੈ? ਕਿਨਾਰਾ, ਦੁਨੀਆਂ ਤੋਂ ਕਿਨਾਰਾ। ਤੇ ਰਾਰਾ ਕਹਿੰਦਾ ਰਹਿਮ ਆਖੋ ਸ੍ਰੀ ਰਹਿਮ ਕਰ। ਔਖੀ ਕਾਰ ਫਕੀਰਾਂ ਵਾਲੀ ਸੂਲੀ ਤੇ ਚੜ ਬਹਿਣਾ, ਗਲੀ ਗਲੀ ਦੀ ਪਿੱਛੇ ਮੰਗਣੀ, ਹਾਂਜੀ ਹਾਂਜੀ ਕਹਿਣਾ, ਨਹੀਂ ਕਿਸੇ ਨੂੰ ਮੰਦੀਆਂ ਕਹਿਣਾ, ਸਭ ਨੂੰ ਚੰਗੀਆਂ ਕਹਿਣਾ। ਫਿਰ ਸਾਈਂ ਲੋਕਾਂ ਇਹ ਗੁਣ ਫਕੀਰਾਂ ਤੇ ਜਿਉਂਦਿਆਂ ਮਰ ਰਹੇ। ਮੈਂ ਤਾਂ ਤੈਨੂੰ ਕੁਛ ਨੀ ਕਹਿੰਦਾ, ਪਰ ਜੋ ਕੁਛ ਤੋਂ ਬੀਜਿਆ ਹੈ ਨਾ ਉਹਦਾ ਫਲ ਤੈਨੂੰ ਜ਼ਰੂਰ ਮਿਲ। ਸਾਈਂ ਦਾ ਪਿਆਰਾ ਕਹਿ ਕੇ ਚਲਾ ਗਿਆ। ਫਿਰ ਥੋੜੇ ਦਿਨਾਂ ਦੇ ਬਾਅਦ ਹੀ ਮੈਨੂੰ ਘਾਟੇ ਪੈਣ ਲੱਗ ਗਏ, ਆਖੋ ਸ੍ਰੀ ਸੰਤਨ ਦੁੱਖ ਪਾਏ ਤੇ ਸੁਖ ਪਾਏ ਸਾਧਨ ਤੇ ਸੰਤਨ ਸੇਤੀ ਮੁਸ਼ਕਰੀ ਕੁੱਲ ਡੋਬਨ ਕੀ ਤਾਰ, 56 ਕਰੋੜ ਯਾਦਵ ਗਲੇ ਤੇ ਸਣੇ ਕਿਸ਼ਰ ਹੋਤਾ। ਇਹ ਸਾਖੀ ਤੁਸੀਂ ਜਾਣਦੇ ਦਰਵਾਜ਼ਾ ਰਿਖੀ। ਸੰਤਨ ਸੇਤੀ ਮਸਕਰੀ ਕੁੱਲ ਡੋਬਨ ਕੀ ਰੀਤ, ਭਗਵਾਨ ਸੇਵਾ ਕਰੇ ਤੇ ਹੁਜਦਾ ਕਰੇ ਪਲੀਤ। ਘਾਟੇ ਪੈਣੇ ਸ਼ੁਰੂ ਹੋ ਗਏ, ਦਿਨਾਂ ਦੇ ਅੰਦਰ ਹੀ ਸਾਰਾ ਕਾਰੋਬਾਰ ਠੱਪ ਹੋ ਗਿਆ। ਸਾਰੇ ਸ਼ਹਿਰ ਵਿੱਚ ਸੇਠ ਗੰਗਾ ਰਾਮ ਗੰਗਾ ਰਾਮ, ਘਾਟੇ ਪੈ ਗਏ, ਮਾਇਆ ਚਲੀ ਗਈ, ਹੁਣ ਸਾਰੇ ਮੈਨੂੰ ਗੰਗੂ ਗੰਗੂ ਕਹਿੰਦੇ, ਆਖੋ ਸ੍ਰੀ ਵਾਹਿਗੁਰੂ। ਇਹ ਮਾਇਆ ਦਾ ਹੀ ਖੇਡ ਹੈ। ਪਰਸੋਂ ਪਰਸਾ ਪਰਸਰਾ ਇਤਨੇ ਤੱਕ ਕਾਟੇ ਪੈ ਗਏ, ਲੈਣੇ ਵਾਲੇ ਆ ਗਏ, ਜਿਸ ਕੋਠੀ ਵਿਚ ਰਹਿੰਦਾ ਸਾਂ ਧੱਕੇ ਮਾਰ ਕੇ ਮੈਨੂੰ ਬਾਹਰ ਕਰ ਦਿੱਤਾ।
નિમાણા જે આ કરું આપણે બચ્યા તે કારવાળી નું લે કે સોચ્યા કિધર જવા જંગલ ચલા જે શહેર એક રાજ કીતા હોય આજ મેરી એ દિશા કોણ કુછ ભી નહીં એક દિન બીત્યા દૂજા દિન તીજા દિન મસૂમ બચ્યા વર વેખ કે મેનું તરસ આયા પાપી મન ચલ શહેર વિચ કોઈ મહેનત મજૂરી કર એના બચ્યા નું કુછ ખાણ વાસ્તે લ્યા કે કરતૂતા તેરિયા હન માલ દા એ પર ભુગતી શહેર વિચ આ ગયા ਤੁਰਿਆ ਜਾਂਦਾ ਸਾ ਅੱਗੇ ਹਲਵਾਈ ਦੀ ਦੁਕਾਨ ਕਿਸੇ ਨੇ ਮਸਿਆਈ ਲੈ ਕੇ ਖਾਧੀ ਤੇ ਦੋਨਾਂ ਸੁੱਟ ਦਿੱਤਾ ਮੈਂ ਦੂਰੋਂ ਤੱਕਿਆ ਦੋ ਬੱਚਿਆਂ ਨੇ ਆ ਕੇ ਦੋਨੇ ਨੂੰ ਪਕੜ ਲਿਆ ਇਹ ਕਹਿੰਦਾ ਇਹਦੇ ਵਿੱਚ ਜੋ ਕੁਛ ਲੱਗਾ ਮੈਂ ਖਾਣਾ ਦੂਜਾ ਕਹਿੰਦਾ ਮੈਂ ਖਾਣਾ ਉਹ ਕਹਿੰਦਾ ਤਿੰਨ ਦਿਨ ਹੋ ਗਏ ਮੈਨੂੰ ਕੁਝ ਵੀ ਮਿਲਿਆ ਮੈਂ ਇਹਦੇ ਜੋ ਕੁਛ ਹੈ ਉਹ ਖਾਣਾ ਦੂਜਾ ਕਹਿੰਦਾ ਮੈਨੂੰ ਵੀ ਤਿੰਨ ਦਿਨ ਹੋ ਗਏ ਬੱਚਿਆਂ ਦੀ ਹਾਲਤ ਨੂੰ ਤੱਕੇ ਉਹਨਾਂ ਦੀ ਆਵਾਜ਼ ਨੂੰ ਸੁਣੇ ਮੇਰਾ ਦਿਲ ਕੰਬ ਗਿਆ ਮੈਨੂੰ ਆਪਣੇ ਬੱਚੇ ਯਾਦ ਆਏ ਪਰ ਜੀ ਕੀ ਪੁੱਛਦੇ ਹੋ ਜਿਸ ਵੇਲੇ ਮੈਂ ਨੇੜੇ ਆਇਆ ਕੀ ਆ ਕੇ ਤੱਕਿਆ ਉਹ ਮੇਰੇ ਬੱਚੇ ਸਨ ਆਖੋ ਤੇਰੀ ਛੱਤੀ ਪਦਾਰਥ ਖਾਣ ਵਾਲਿਆਂ ਦੀ ਅੱਜ ਇਹ ਹਾਲਤ ਸੋਚਿਆ ਮਨ ਇਸ ਜ਼ਿੰਦਗੀ ਨਾਲੋਂ ਮਰ ਜਾਣਾ ਹਾਰ ਕੇ ਨਦੀ ਤੇ ਪਹੁੰਚਿਆ ਛਾਲ ਮਾਰ ਕੇ ਮਰਨਾ ਚਾਹੁੰਦਾ ਸਨ ਪਰ ਮਰਨਾ ਬੜਾ ਕਠਿਨ ਦੂਰੋਂ ਭੱਜ ਕੇ ਇੱਕ ਵੇਰੀ ਆਇਆ ਨਦੀ ਤੇ ਖੜੋ ਗਿਆ ਦੂਜੀ ਵੇਰੀ ਫਿਰ ਹੁਣ ਤੀਜੀ ਵੇਰੀ ਧਈਆ ਕਰਕੇ ਆਇਆ ਸਾਂ ਕਿ ਛਾਲ ਮਾਰ ਕੇ ਮਰ ਜਾਣਾ ਹੈ ਪਰ ਅਚਾਨਕ ਹੀ ਤੁਹਾਡੇ ਸੋਹਣੇ ਹੱਥ ਨੇ ਮੇਰੀ ਬਾਹ ਫੜ ਲਈ ਤਾਂ ਮੈਨੂੰ ਛੱਡ ਦਿਓ ਮੈਨੂੰ ਮਰ ਜਾਣਾ ਪਿਆਰੀ ਸਾਹ ਸੰਗਤ ਇਹ ਬਖਸ਼ੀ ਰੂਹ ਕੌਣ ਸੀ ਕੋਈ ਪਿਆਰ ਵਾਲਾ ਗੁਰਸਿੱਖ ਜੋ ਅੰਮ੍ਰਿਤ ਵੇਲੇ ਗੁਰਬਾਣੀ ਪੜਦਾ ਗੁਰੂ ਗੁਰੂ ਜਪਦਾ ਪਿਆਰਿਆ ਗੰਗਾ ਰਾਮਾ ਇਸ ਤਰ੍ਹਾਂ ਨਾ ਮਰ ਇਹ ਮਰਨਾ ਕੋਈ ਜਾਇਜ਼ ਨਹੀਂ ਕਬੀਰ ਜੀ ਨੇ ਲਿਖਿਆ ਮੋਹ ਮਰਨੇ ਕਾ ਚਾਹੋ ਮਰੋ ਤੋ ਹਰ ਕੇ ਦੁਆ ਸੇਵਾ ਕਰ ਦੇਸ਼ ਤੇ ਕੌਮ ਵਾਸਤੇ ਕੁਰਬਾਨੀ ਦੇ ਉਹ ਮਰਨਾ ਪ੍ਰਵਾਨ ਪਰ ਗੰਗਾ ਰਾਮ ਮਾਇਆ ਵਾਸਤੇ ਤੂੰ ਮਰਦਾ ਤੂੰ ਮੇਰੇ ਨਾਲ ਚੱਲ ਜੀ ਮੈਨੂੰ ਕਿੱਥੇ ਲੈ ਜਾਓਗੇ ਮੇਰੀ ਤਾਂ ਕੋਈ ਥਾਂ ਨਹੀਂ ਗੁਰਸਿੱਖ ਨੇ ਕਿਹਾ ਮੈਂ ਤੈਨੂੰ ਆਪਣੇ ਗੁਰੂ ਕੋਲ ਲੈ ਚੱਲ ਗੁਰੂ ਤੁਹਾਡਾ ਗੁਰੂ ਕੌਣ ਹੈ ਸਿੱਖ ਨੇ ਕਿਹਾ ਨਿਵਾਣਿਆਂ ਦਾ ਮਾਣ ਮੇਰਾ ਗੁਰੂ ਨਿਵਾਣਿਆਂ ਦਾ ਤਾਣ ਮੇਰਾ ਗੁਰੂ ਨਿਆਸਰਿਆਂ ਦਾ ਆਸਰਾ ਗੁਰੂ ਨਿਉਟਿਆਂ ਦੀ ਓਟ ਮੇਰਾ ਗੁਰੂ ਗੰਗਾ ਰਾਮ ਹੈਰਾਨ ਹੋ ਨਿਮਾਣਿਆਂ ਦਾ ਮਾਣ ਤੁਹਾਡਾ ਗੁਰੂ ਕਹਿਣ ਲੱਗਾ ਮੈਂ ਨਹੀਂ ਮੰਨਦਾ ਕਿਉਂ ਗੰਗਾ ਰਾਮ ਕਹਿਣ ਲੱਗਾ ਮੇਰੇ ਵਰਗਾ ਵੀ ਕੋਈ ਨਿਮਾਣਾ ਹੈ ਤੇ ਜੇ ਮੈਨੂੰ ਮਾਣ ਨਹੀਂ ਮਿਲਿਆ ਤਾਂ ਮੇਰੇ ਵਾਸਤੇ ਕਾਹਦਾ ਤੁਹਾਡਾ ਗੁਰੂ ਸਿੱਖ ਨੇ ਕਿਹਾ ਤਾਂ ਹੀ ਤਾਂ ਤੈਨੂੰ ਕਹਿੰਦਾ ਨਾਲ ਚੱਲ ਮੇਰੇ ਗੁਰੂ ਤੁਹਾਡੇ ਗੁਰੂ ਦਾ ਨਾਮ ਕੀ ਹੈ ਸਿੱਖ ਨੇ ਪਿਆਰ ਨਾਲ ਕਿਹਾ ਗੰਗਾ ਰਾਮ ਮੈਂ ਤੀਜਾ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਵੀ ਆਖੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਕੋਲ ਚ ਜਿੱਥੋਂ ਸਾਰੀਆਂ ਦਾਤਾਂ ਮਿਲ ਦੋਵੇਂ ਤੁਰ ਪਏ ਪਹੁੰਚ ਗਏ ਕਿੱਥੇ ਸ੍ਰੀ ਗੋਇੰਦਵਾਲ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਜੀ ਕਾ ਦੇ ਅੰਦਰ ਕੇ ਪਿਆਰੀ ਸਾਧ ਸੰਗਤ ਬੋਲੋ ਸਤਿਨਾਮ ਤੀਜੇ ਪਾਤਸ਼ਾਹ ਦਾ ਦਰਬਾਰ ਸਜਿਆ ਸੰਗਤਾਂ ਜੁੜੀਆਂ ਹਨ ਕੀਰਤਨ ਹੋ ਰਿਹਾ ਗੰਗਾ ਰਾਮ ਨੇ ਦਰਸ਼ਨ ਹੀ ਕੀਤੇ ਨਾ ਤਨ ਮਨ ਠਰੇ ਉਹ ਪਿਆ ਸਿੱਖ ਨੇ ਕਿਹਾ ਗੰਗਾ ਰਾਮ ਜਾਗਦੀ ਜੋਤ ਮੇਰਾ ਗੁਰੂ ਹੈ ਅੰਤਰਗਾਮੀ ਹੈ ਹੁਣ ਤੈਨੂੰ ਮਾਇਆ ਚਾਹੀਦੀ ਹੈ ਨਾ ਇੱਥੇ ਬਾਉਲੀ ਸਾਹਿਬ ਦੀ ਸੇਵਾ ਹੋ ਰਹੀ ਦੋ ਤਰ੍ਹਾਂ ਦੀ ਸੇਵਾ ਇੱਥੇ ਹੈ ਇੱਕ ਨਿਸ਼ਕਾਮ ਤੇ ਇੱਕ ਸਾਕਾਮ ਸਾਕਾਮ ਸੇਵਾ ਕਿਸੇ ਕਾਮਨਾ ਨਾਲ ਕੀਤੀ ਜਾਏ ਜਿਹੜੇ ਇੱਥੇ ਕਰਦੇ ਹਨ ਉਹਨਾਂ ਨੂੰ ਅਠਿਆਨੀ ਰੋਜ਼ ਮਿਲਦੀ ਤੇ ਦੋਵੇਂ ਦਾ ਪ੍ਰਸ਼ਾਦਾ ਲੰਗਰ ਤੇ ਕਈ ਐਸੇ ਵੀ ਪਿਆਰ ਵਾਲੇ ਗੁਰਮੁਖ ਹਨ ਜਿਹੜੇ ਨਿਸ਼ਕਾਮ ਸੇਵਾ ਕਰਦੇ ਹੁਣ ਤੇਰੀ ਮਰਜ਼ੀ ਚਾਹੇ ਸਾਕਾਮ ਸੇਵਾ ਕਰ ਚਾਹੇ ਨਿਸ਼ਕਾਮ ਸਾਕਾਮ ਸੇਵਾ ਕਿਸੇ ਕਾਮਨਾ ਨਾਲ ਪੂਰੀ ਹੋ ਜਾਂਦੀ ਪਰ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਉਹਨਾਂ ਨੂੰ ਕੀ ਮਿਲਦਾ ਹੈ ਯਾਰੀ ਸਾਧ ਸੰਗਤ
સાકામ સેવા ભી કદે જાયા નહી જન જો ગુરુમુખ તન મન તન નાલ ગુરુ કર દી સે ગુસાઈ તુલસીદાસ જી ને લિખ્યા ને તુલસી દેર ના કીજીએ ભજીએ નામ સુજાય લોક મજૂરી દેત હૈ ક્યો રાખે ભગવાન કિસે બંદે દા કામ કરીએ ભી મજૂરી દે તે રબ કિવે રખ લે ભગવાન કિવે રખેગા પાણી લિખે જાકે સિમરન સબ કી જપાઈએ તો બિરથી કિસે દી જેડા ગુરમુખ એક અનુ ભી ગુરુ વાલ રખદા હૈ ઓદા ફર ભી જરૂર મિલ બાબા જી તો વચન કરદે સન જે ગુરુ ને પ્યાર દા ફુરના ઈ બના લઈએ ને ઓદી ભી ઓદી બદલ ભી બખ્શીશ બખ્શીશ ચંગા રામા ઉને તેરી મરજી કેડી સેવા કરના ચંદ સોચન લાગ ગયા અઠ્યાની રોજ વાળી સેવા કર પર જેને લખા ગીણે ઉન્હોને વાસ્તે અઠ્યાની ચી ચીજ ખ્યાલ આયા ચલો મના નિષ્કામ સેવા કર સીધા લંગર આ ગયા ગંગારામ લાહોર દે રહેણ વાળા શેઠ અજ તન ગુરુ અમરદાસ પાતશાહ દે લંગર જૂઠે પાંડે પે અમારી સેવા કરદે એક મહિના બીત ગયા દો મહિને તીન મહિને પર કદે ભી સદગુરુ સચે પાતશાહ જી ને આકે નહીં પૂછ્યું તું કોણ હૈ કી સેવા કરદા કિસ વાસ્તે કર પર ગંગારામ મન નું સમજાવતા મને ગુરુ અંતર જામી તું લગા રે ગુરુ કરી સેવા મિલી હૈ તો કરી ગંગારામ નાળે જૂઠે પાંડે માઈ દારે દે નાળે પરદારે કી

ਸੇਵਾ। ਬਾਬਾ ਜੀ ਬਚਨ ਕਰਦੇ ਸਨ, ਕਰ ਸੇਵਾ ਤੇ ਖਾ ਮਿਲ, ਕਰ ਮਜ਼ੂਰੀ ਤੇ ਖਾ। ਇਸ ਆਸ ਵਿੱਚ ਗੰਗਾ ਰਾਮ 6 ਮਹੀਨੇ ਲੰਗਰ ਦੇ ਜੂਠੇ ਪਾਂਡੇ ਮਾਏ। ਅੱਜ ਅੰਮ੍ਰਿਤ ਵੇਲੇ ਦੀਵਾਨ ਦੀ ਸਮਾਪਤੀ ਹੋਈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉੱਠੇ ਤੇ ਸਿੱਧੇ ਲੰਗਰ ਚ ਗੰਗਾ ਰਾਮ ਦੇ ਕੋਲ ਆ ਕੇ ਖੜੇ। ਗੰਗਾ ਰਾਮਾ ਕੀ ਪਿਆ ਕਰਦਾ, ਜੋ ਸਿਰ ਚੁੱਕਿਆ ਕੀ ਤੱਕਿਆ ਤੀਜੇ ਪਾਤਸ਼ਾਹ ਸਾਹਮਣੇ, ਹੱਥ ਸਵਾਹ ਨਾਲ ਲਿਬੜੇ ਉੱਠਿਆ ਤੇ ਆਪਣਾ ਸਿਰ ਜਿਹੜਾ ਸੀ ਸਾਹਿਬਾਂ ਦੇ ਚਰਨਾਂ ਤੇ। ਹਜ਼ੂਰ ਕਹਿਣ ਲੱਗੇ ਉੱਠ ਗੰਗਾ ਰਾਮ, ਉੱਠ ਉੱਠ ਗੰਗਾ ਰਾਮ। ਕੀ ਕਰਦਾ ਰਹੀ ਪਾਤਸ਼ਾਹ ਲੰਗਰ ਦੇ ਜੂਠੇ ਪਾਂਡੇ ਮਾਏ? ਹਜ਼ੂਰ ਮੁਸਕਰਾ ਪਏ, ਕਹਿਣ ਲੱਗੇ ਗੰਗਾ ਰਾਮ ਕਿਤਨਾ ਚਿਰ? 6 ਮਹੀਨੇ। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਤੋਂ ਸਾਧ ਸੰਗਤ ਦੇ ਜੂਠੇ ਪਾਂਡੇ ਮਾਂਜੇ, ਤੇਰੀ ਸੇਵਾ ਪ੍ਰਵਾਨ ਹੈ, ਮੰਗ ਕੀ ਮੰਗ, ਬਿਰਥੀ ਕਾਲ ਨਾ ਜਾਏ। ਸਿੰਘੋ ਜੇ ਸਿੱਖ ਕਾਲ ਨਾ ਕਾਲ ਦਾ ਹੈ ਤਾਂ ਗੁਰੂ ਬਖਸ਼ੇ ਜ਼ਰੂਰ, ਮੰਗ ਕੀ ਮੰਗ। ਗੰਗਾ ਰਾਮ ਸੋਚਣ ਲੱਗ ਗਿਆ ਕੀ ਮੰਗਾਂ, ਪਾਤਸ਼ਾਹ ਜੋ ਮੰਗਾਂ ਦੇ ਦਿਓਗੇ? ਹਜ਼ੂਰ ਕਹਿਣ ਲੱਗੇ ਹਾਂ, ਇਹ ਗੁਰੂ ਨਾਨਕ ਦਾ ਹੈ, ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਮਹਾਰਾਜ, ਜੋ ਮੰਗਾਂ। ਹਜ਼ੂਰ ਕਹਿਣ ਲੱਗੇ ਮੰਗ। ਤੀਜੀ ਵਾਰੀ ਪਾਤਸ਼ਾਹ ਕਹਿਣ ਲੱਗੇ ਗੰਗਾ ਰਾਮ ਬੋਲਦਾ ਸੀ ਕੀ ਚਾਹੁੰਦਾ ਹੈ? ਗੰਗਾ ਰਾਮ ਨੇ ਕਿਹਾ ਮਹਾਰਾਜ ਜੇ ਮੇਰੇ ਤੇ ਤੁੱਠੇ ਹੋ ਤਾਂ ਮੈਨੂੰ ਅੱਗੇ ਵਰਗਾ ਬਣਾ ਦਿਓ। ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ। ਹਜ਼ੂਰ ਮੁਸਕਰਾ ਪਏ, ਕਹਿਣ ਲੱਗੇ ਅੱਗੇ ਵਰਗਾ ਬਣਾਈਏ ਕਿ ਅੱਗੇ ਨਾਲੋਂ ਵੀ ਵੱਡਾ ਬਣਾ ਦੇਈਏ? ਪਾਤਸ਼ਾਹ ਤੇਰੀ ਕਿਰਪਾ, ਹਜ਼ੂਰ ਕਹਿੰਦੀ ਚਲਾ ਜਾ, ਗੁਰੂ ਦੀ ਓਟ ਆਸਰਾ ਰੱਖੀ, ਧੰਨ ਗੁਰੂ ਨਾਨਕ ਦੀ ਬਖਸ਼ਿਸ਼ ਦੁਆਰਾ ਅੱਗੇ ਨਾਲੋਂ ਵੀ ਵੱਡਾ। ਗੰਗਾ ਰਾਮ ਦਿੱਲੀ ਆ ਗਈ, ਕੋਈ ਦਿਨ ਫਿਰਦਾ ਫਿਰਾਂਦਾ ਰਿਹਾ, ਕੋਈ ਕੰਮ ਕਾਰ ਨਹੀਂ ਬਣਿਆ। ਇੱਕ ਦਿਨ ਨਿਰਾਸ਼ ਹੋ ਕੇ ਰੋ ਪਿਆ, ਅਰਦਾਸ ਕੀਤੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਵਚਨ ਕੀਤਾ ਸੀ ਅੱਗੇ ਨਾਲੋਂ ਵੀ ਵੱਡਾ, ਪਰ ਮੈਨੂੰ ਤਾਂ ਰੋਟੀ ਦਾ ਵੀ ਫਿਕਰ ਪੈ ਗਈ। ਸਾਹਿਬਾਂ ਨੇ ਪ੍ਰੇਰਨਾ ਦਿੱਤੀ, ਦਿਸ਼ਟਾਂਤ ਦਿੱਤਾ, ਗੰਗਾ ਰਾਮ ਘਾਬਰ ਨਾ, ਜਿੱਥੇ ਵੱਡੇ ਵੱਡੇ ਸੇਠ ਕੋਠੀਆਂ ਵਾਲੇ ਬੈਠੇ ਆ ਨਾ, ਤੂੰ ਵੀ ਕਿਰਾਏ ਤੇ ਕੋਠੀ ਲੈ ਲੈ ਲੈ ਲਈ। ਬਹਿ ਗਏ, ਨਿਰੰਕਾਰ ਦੀ ਨੇਤ ਇੱਕ ਪਠਾਨ ਆ ਗਿਆ, ਇਹਦੇ ਕੋਲ 1000 ਮੋਹਰ ਸੀ ਤੇ ਲਾਹੌਰ ਦੀ ਹੁੰਡੀ ਕਰਨੀ ਸੀ। ਸਾਰੇ ਸੇਠਾਂ ਕੋਲ ਗਿਆ ਵੀ 1000 ਮੋਹਰ ਦੀ ਹੁੰਡੀ, ਸਾਰਿਆਂ ਨੇ ਸਿਰ ਫੇਰਿਆ, ਅਸੀਂ ਨਹੀਂ ਕਰ ਸਕਦੇ। ਪਠਾਨ ਬੜਾ ਹੈਰਾਨ ਹੋਏ, ਕਹਿਣ ਲੱਗਾ ਐਵੇਂ ਗੱਡੀਆਂ ਲਾ ਕੇ ਬੈਠੇ? ਸਾਰੇ ਸ਼ੋਹਕਾਰਾਂ ਨੇ ਆਪਣੀ ਇਨਸਲਟ ਸਮਝੀ, ਪਰ ਸੋਚਿਆ ਕਿ ਜਿਹੜਾ ਇਹ ਕੰਗਲਾ ਜਿਹਾ ਸਾਡਾ ਸ਼ਰੀਕ ਬਣ ਕੇ ਬੈਠਾ ਹੈ, ਜੇ ਸਾਡਾ ਅਪਮਾਨ ਹੋਇਆ ਤਾਂ ਉਹਦਾ ਵੀ ਹੋਣਾ ਚਾਹੀਦਾ। ਸਾਰੇ ਕਹਿਣ ਲੱਗੇ ਵੀ ਖਾਨ ਸਾਡੇ ਕੋਲ ਤਾਂ ਇਤਨੀ ਸਮਰੱਥਾ ਨਹੀਂ, ਪਰ ਉਹ ਸਾਹਮਣੇ ਇੱਕ ਨਵਾਂ ਸੇਠ ਆਇਆ ਹੈ ਉਹਦੇ ਕੋਲ, ਪਠਾਨ ਉਹਦੇ ਕੋਲ ਆ ਗਿਆ। ਇੱਧਰ ਗੰਗਾ ਰਾਮ ਗੋਡਿਆਂ 'ਚ ਸਿਰ ਪਾ ਕੇ ਬੈਠਾ, ਪੈਰਾਂ ਦਾ ਖੜਾਕ ਸੁਣਿਆ, ਸਿਰ ਚੁੱਕੇ, ਆ ਖਾਨ ਕਿਸ ਤਰ੍ਹਾਂ ਸੇਠ, ਮੈਂ ਲੱਖ ਮੋਹਰ ਦੀ ਉਂਡੀ ਕਰਨੀ ਹੈ ਲਾਹੌਰ, ਕਰ ਸਕਦਾ? ਗੰਗਾ ਰਾਮ ਨੇ ਠੰਡਾ ਸਹਾਰਿਆ, ਲੱਖ ਮੋਹਰ ਤਾਂ ਕੀ, ਮੇਰੇ ਕੋਲ ਤਾਂ ਲੱਖ ਕੌਡੀ ਨਹੀਂ। ਖਿਆਲ ਆਇਆ ਇਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦਿਸ਼ਟਾਂਤ ਦੁਆਰਾ ਪ੍ਰੇਰਨਾ ਦਿੱਤੀ ਕਿ ਗੰਗਾ ਰਾਮ ਘਾਬਰਦਾ ਕਿਉਂ ਹੈ, ਲੱਖ ਮੋਹਰ ਦੀ ਉਂਡੀ ਕਰਦੇ ਸਾਡੇ ਨਾਂ ਦੀ ਕਰਦੇ। ਆਖੋ ਸ੍ਰੀ ਹੌਸਲਾ ਕੀ, ਲੱਖ ਮੋਹਰ ਗਿਣ ਕੇ ਲੈ ਲਈ ਤੇ ਹੁੰਡੀ ਕਰ ਦਿੱਤੀ, ਕਿਹਦੇ ਨਾਂ ਦੀ? ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ। ਪਠਾਨ ਲਾਹੌਰ ਆਇਆ, ਸਾਹਿਬ ਜੀ ਪਹਿਲਾਂ ਹੀ ਪਹੁੰਚ ਗਏ, ਸ਼ਹਿਰ ਦੇ ਦਰਵਾਜ਼ੇ 'ਤੇ ਜਾ ਕੇ ਮਿਲੇ, ਕਿਉਂ ਖਾਨ ਦਿੱਲੀ ਤੋਂ ਆਏ? ਪਠਾਨ ਬੜਾ ਹੈਰਾਨ ਹੋ ਗਿਆ ਵੀ ਇਹਨੂੰ ਕਿਵੇਂ ਪਤਾ ਲੱਗ ਗਿਆ। ਅਦੂਰ ਕਹਿਣ ਲੱਗੇ ਤੇਰੇ ਕੋਲ ਲੱਖ ਮੋਹਰ ਦੀ ਉਂਡੀ ਵੀ ਹੈ? ਹੋਰ ਅਸਚਰਜ ਹੋਏ ਕਿ ਇਨਸਾਨ ਹੈ ਕਿ ਕੋਈ ਜਾਦੂਗਰ, ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਂ ਦੀ ਹੈ ਉਹ ਅਸੀਂ।
خوش ہو گئے. اگے گئے صاحب جی تر پہ, پیچھے پیچھے پٹھان سجی دکان تے سدگر جی لے گئے, لکھ مورے نو گن کے دے دیتے. پٹھان تر پیا, خیال آیا من یہو جہ آدمی اگے کدے نہیں ویکھیا. آخو سی پتا نہیں یہ انسان سی کہ کوئی فرشتہ. یہ درشن بڑا آنند سی, بول چال بڑا چنگا, میرے من دیا بجن والا سی. چلو پھر ایک ویری درشن کریے. پٹھان پھر جسے نے پرد کے واپس آیا, کی تکدا ہے نہ دکان ہے نہ دکاندار ہے. آخو سی بھائی سیوک کو نکتی ہوئے, پر سیوک اپنے سیوک کی آپے رکھے, آپے نام جپاوے, جے جے کاج

ਮਾਇਆ ਡੰਗ ਵੀ ਲੈਂਦੀ ਹੈ, ਮਾਇਆ ਹੋਈ ਕਿਹਨਾਂ ਵਾਸਤੇ ਨਾਗਰੀ ਹੈ ਜਿਹਨਾਂ ਨੂੰ ਗੁਰੂ ਬਣ ਜਵਾਬ ਦੇ ਦਿੱਤਾ ਵਿਚਾਰਾ ਬ੍ਰਾਹਮਣ ਵਾਪਸ ਆਇਆ ਸਾਹਿਬਾਂ ਦੇ ਦਰਬਾਰ ਚ ਮੱਥਾ ਟੇਕਿਆ ਰੋ ਪਿਆ ਕਹਿਣ ਲੱਗਾ ਮਹਾਰਾਜ ਹਜ਼ੂਰ ਕਹਿਣ ਲੱਗੇ ਸੁਣਾ ਮਿਲ ਗਿਆ 500 ਰੁਪਈਆ ਰੋ ਕੇ ਕਹਿਣ ਲੱਗਾ ਮਹਾਰਾਜ ਜੇ ਤੁਹਾਡਾ ਗੰਗਾ ਰਾਮ ਨਾਲ ਕੋਈ ਲੈਣ ਦੇਣ ਨਹੀਂ ਸੀ ਤਾਂ ਮੈਨੂੰ ਕਿਉਂ ਇਤਨੀ ਦੂਰ ਗਈ ਹਜ਼ੂਰ ਕਹਿਣ ਲੱਗੇ ਨਹੀਂ ਮਿਲੇ ਆਪਾਂ ਮਹਾਰਾਜ ਉਹ ਤਾਂ ਅਹੰਕਾਰ ਚ ਬੋਲਦਾ ਹਜ਼ੂਰ ਕਹਿਣ ਲੱਗੇ ਕੋਈ ਸਾਹਿਬ ਦੀ ਚਾਦਰ ਦੀ ਬੁੱਕਲ ਮਾਰ ਕੇ ਦੇਖੇ ਸੱਜਾ ਹੱਥ ਕੱਢਿਆ ਤੇ ਇਸ ਤਰ੍ਹਾਂ ਕਰਕੇ ਮੁੱਠੀ ਮੀਟ ਕੇ ਜੇਬ ਚ ਪਾ ਲਈ ਤੇ ਕਹਿਣ ਲੱਗੇ ਅੱਗੇ ਤਾਂ ਸਾਡਾ ਗੰਗਾ ਰਾਮ ਨਾਲ ਲੈਣ ਦੇਣ ਸੀ ਗੁਰੂ ਨਾਨਕ ਸੀ ਸਾਹ ਤੇ ਗੰਗਾ ਰਾਮ ਸੀ ਗੁਮਾਸਤਾ ਜੇ ਉਹ ਆਪਿਆ ਕਹਿੰਦਾ ਤਾਂ ਅੱਜ ਤੂੰ ਲੈਣ ਦੇਣ ਕੋਈ ਤੇ ਜਿਸ ਤਰ੍ਹਾਂ ਬਟਨ ਉੱਪਰ ਕਰ ਦਈਏ ਫੌਰਨ ਹਨੇਰਾ ਹੋ ਜਾਂਦਾ ਇਸੇ ਤਰ੍ਹਾਂ ਪਿਆਰੀ ਸਾਧ ਸਿੰਘ ਸਾਹਿਬਾਂ ਨੇ ਜਿਸੇ ਨੇ ਬਖਸ਼ਣ ਵਾਲਾ ਬਖਸ਼ਿਸ਼ ਵਾਲਾ ਬਟਨ ਜਿਹੜਾ ਸੀ ਉੱਪਰ ਕੀਤਾ ਫਿਰ ਉਸੇ ਤਰ੍ਹਾਂ ਘਾਟੇ ਆਖੋ ਸਰੀਰ ਹੈ ਸਤਿਗੁਰ ਸੇਤੀ ਗਣਤ ਜੋ ਰੱਖੇ ਹਰ ਪਲਤ ਸਭ ਤਿਸਦਾ ਗਿਆ ਨਿਤ ਝਈਆਂ ਪਾਵੇ ਚੱਕੂ ਸੁੱਟੇ ਚੱਕਦਾ ਚੱਕਦਾ ਉਹ ਚੜ ਪਿਆ ਨਿਤ ਉਪਾਵ ਕਰੇ ਮਾਇਆ ਧਰਮ ਕਾਰਨ ਅਗਲਾ ਧਨ ਵੀ ਉੱਡ ਗਿਆ ਕਿਆ ਉਹ ਖੱਟੇ ਕਿਆ ਉਹ ਖਾਵੇ ਜਿਤ ਅੰਤਰ ਸਹਿਸਾ ਦੁੱਖ ਪਿਆ ਨਿਰਵੈਰਾਂ ਨਾਲ ਜੋ ਵੈਰ ਰਚਾਏਂਦੇ ਪਾਪ ਜਗਤੇ ਕਾਤਿਲ ਸਿਰ ਲਿਆ ਉਹਨਾਂ ਅੱਗੇ ਪਿੱਛੇ ਢੋਈ ਨਾਹੀਂ ਜਿਹਨਾਂ ਅੰਦਰ ਨਿੰਦਾ ਮੋਹਮ ਪਿਆ ਹਜ਼ੂਰ ਕਹਿੰਦੇ ਜੇ ਉਹ ਸੋਨੇ ਨੂੰ ਅਸਲਾਵੇ ਤਾਂ ਕਿਉਂ ਦੇਤੀ ਉਹਨਾਂ ਮਾਲਕ ਦੀ ਮਿਹਰ ਨਾ ਆਵੇ ਤਾਂ ਸੋਨਾ ਮਿੱਟੀ ਹੋ ਜਾਂਦਾ ਜੇ ਬਖਸ਼ਿਸ਼ ਦਾ ਬੂਹਾ ਖੁੱਲਾ ਹੋਵੇ ਤਾਂ ਮਿੱਟੀ ਸੋਨਾ ਕੰਗਾਲ ਹੋ ਗਿਆ ਫਿਰ ਗੰਗੂ ਬਣ ਗਿਆ ਫਿਰ ਮੈਂ ਦਰ ਦਰ ਠੋਕਰਾ ਖਾਂਦਾ ਸੋਚਿਆ ਹੁਣ ਕਿੱਧਰ ਜਾਵਾਂ ਖਿਆਲ ਆਇਆ ਮਨਾ ਤੂੰ ਤਾਂ ਗੁਰੂ ਤੂੰ ਆਪਣੇ ਆਪ ਨੂੰ ਤੋੜਿਆ ਤੂੰ ਤਾਂ ਗੁਰੂ ਤੂੰ ਬੇਮੁਖ ਹੋਇਆ ਹੈ ਪਰ ਗੁਰੂ ਬਖਸ਼ਦਾ ਫਿਰ ਗੁਰੂ ਬੋਲ ਗੋਇੰਦਵਾਲ ਸਾਹਿਬ ਆ ਗਿਆ ਸਾਹਿਬਾਂ ਦੇ ਮੱਥੇ ਨੀ ਲੱਗਾ ਸਿੱਧਾ ਲੰਗਰ ਚ ਪਹੁੰਚ ਫਿਰ ਸੇਵਾ ਸ਼ੁਰੂ ਕਰ 6 ਮਹੀਨੇ ਫਿਰ ਸੇਵਾ ਕੀ ਸਾਹਿਬ ਜੀ ਫਿਰ ਅੱਜ ਲੰਗਰ ਚ ਆ ਗਏ ਉਹ ਗੰਗਾ ਰਾਮ ਤੈਨੂੰ ਤਾਂ ਸੇਠ ਬਣਾਇਆ ਸੀ ਇੱਥੇ ਕਿਸ ਤਰ੍ਹਾਂ ਹੁਣ ਚਰਨਾਂ ਤੇ ਪੈ ਕੇ ਰੋਣ ਲੱਗ ਗਿਆ ਇਹ ਪਾਤਸ਼ਾਹ ਤੂੰ ਦੇਵੋ ਸਭ ਕੁਝ ਦਯਾਧਾਰ ਮੈਂ ਕਿਰਤ ਕਰ ਤੇਰੀਆਂ ਦਾਤਾਂ ਨੂੰ ਪਾ ਕੇ ਤੈਨੂੰ ਭੁੱਲ ਗਿਆ ਸਾ ਮੈਨੂੰ ਬਖਸ਼ ਹਜ਼ੂਰ ਕਹਿਣ ਲੱਗੇ ਗੰਗਾ ਰਾਮਾ ਰੋ ਨਾ ਤੋ 6 ਮਹੀਨੇ ਮੇਰੇ ਸਿੱਖਾਂ ਦੀ ਫਿਰ ਸੇਵਾ ਕੀਤੀ ਹੈ ਇੱਕ ਵਾਰੀ ਫਿਰ ਮੰਗ ਲੈ ਆਖੋ ਸ਼੍ਰੀ ਗੁਰੂ ਕਿਹਦਾ ਚੱਲੂ ਕਿਹੜੀ ਇੱਧਰ ਗੰਗਾ ਰਾਮ ਰੋਈ ਜਾਂਦਾ ਹੈ ਤੇ ਫੁੱਲ ਮੰਗਦਾ ਹੈ ਮੈਨੂੰ ਬਖਸ਼ ਆਓ ਕਰੀਏ ਅਰਦਾਸ ਪਿਆਰੀ ਸਾਧ ਸਿੰਘ ਗੰਗਾ ਰਾਮ ਨੇ ਵੀ ਗਲਤੀ ਕੀਤੀ ਕਈ ਵਾਰੀ ਅਸੀਂ ਵੀ ਕਰ ਦਿੰਦੇ ਤਾਂ ਬਖਸ਼ਣ ਵਾਲਾ ਕੌਣ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਜਾਗਵੀ ਜੋਤ ਗੁਰੂ ਬੈਠੇ ਹਨ ਗੰਗਾ ਰਾਮ ਰੋ ਕੇ ਅਰਦਾਸ ਕਰਦਾ ਕੀ ਆਓ ਆਪਾਂ ਵੀ ਕਰ ਲਈਏ ਅਰਦਾਸ ਪਹਿਲੇ ਸੇਵ ਬੋਲੇਗਾ ਪਿੱਛੇ ਸਾਰੀ

ਜਿਸਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਜ਼ਰੂਰ ਮਿਲੇ, ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭੇ, ਜਿਸ ਸਿੱਖ ਨੇ ਮਨ ਜੋੜ ਕੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਜ਼ਰੂਰ ਪੂਰੀ ਹੈ। ਅੱਜ ਗੰਗਾ ਰਾਮ ਆਪਣੀਆਂ ਭੁੱਲਾਂ ਦਾ ਪ੍ਰਗਟਾਵਾ ਕਰਕੇ ਰੋਈ ਜਾਂਦੇ, ਐ ਵਾਹਿਗੁਰੂ ਮੈਨੂੰ ਬਖਸ਼, ਆਪਾਂ ਵੀ ਅਰਦਾਸ, ਸਾਡੇ ਕੋਲੋਂ ਵੀ ਕਈ ਭੁੱਲਾਂ।

रो रो के चरना सोच बादशाह मैनू बख्श। हजूर कहने लगे गंगाराम भुल गए हां पर तो तीजे पातशाह मेरा दे साई कह लगे गंगाराम मैं जा तेन बख्श। गंगाराम एक बारी फिर मंग ले क्योंकि तू मेरी सिखा की सेवा की। गंगाराम ने हथ जोड़े पातशाह हुण मैं नहीं मंगदा जो तेनू चंगा लगता हो दे। हजूर कह लगे थी गंगाराम तू अगे निरी माया मंगी सी ते जड़ी माया है माया का अर्थ है मैं आया जिथे मैं आ गई उथे वाहगुरु भुल जा। इन माया जगदीश गुसाई तुमरे चरण गंगाराम हुण तेनू माया भी देंगे ते नाल एक पदार्थ होर भी देंगे पातशाह करो बख्शिश। हजूर कह लगे गंगाराम स्वास स्वास जपया कर सतनाम बाणी पढ़िया कर सत्संग करया कर दान पुन करया कर जे नाम दी बख्शिश तेरे ते होई जे नाम दा तन तेरे कोल होवेगा तां हुण ए माया जिहड़ी है तेरे उत्ते वार नहीं करेगी तैनू वर्ग लाएगी। मुरगाबी पानी च रहिंदी होई पानी तू न्यारी क्यों है कुदरत ने उहदे परां नाल थिंदियाई लाई होंदी पानी विच वी रहिंदी है उड वी जांदी। इसे तरह बाबे ने ग्रस्त नूं ਉੱਚਾ ਦੱਸਿਆ ਤੇ ਗ੍ਰਸਤੀ ਨੂੰ ਕਿਹਾ ਹੈ ਮਾਇਆ ਵਿਚ ਰਹਿ ਕੇ ਕਾਰੋਬਾਰ ਬਾਰਾਂ ਵਿਚ ਰਹਿ ਕੇ ਇਸ ਤਰ੍ਹਾਂ ਰਹਿਣਾ ਜੈਸੇ ਜਨਮੇ ਕਮਲ ਨਿਰਾਲਮ ਮੁਰਗਾਈ ਮੁਰਗਾਬੀ ਦੇ ਪਰਾਂ ਨਾਲ ਕੁਦਰਤ ਨੇ ਸੰਧਿਆਈ ਲਾਈ ਪਾਣੀ ਦਾ ਅਸਰ ਨਹੀਂ ਹੁੰਦਾ ਜਿਹਨਾਂ ਗੁਰਸਿੱਖਾਂ ਦੇ ਮਨ ਦੇ ਉੱਤੇ ਨਾਮ ਬਾਣੀ ਦੀ ਸੰਧਿਆਈ ਹੈ ਉਹਨਾਂ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਆਉਂਦੀ ਹੈ ਤੇ ਮਾਇਆ ਪ੍ਰਾਪਤ ਕਰਕੇ ਕਾਰੋਬਾਰਾਂ ਵਿਚ ਚੜਵੀਆਂ ਕਲਾ ਵੇਖ ਕੇ ਤੇ ਫਿਰ ਗੁਰੂ ਨਾਨਕ ਦਾ ਸ਼ੁਕਰਾਨਾ ਅਦਾ ਕਰਦੇ ਹਨ ਤੋ ਪਿਆਰੀ ਸਾਧ ਸੰਗਤ ਤੋਂ ਮਾਇਆ ਤੋ ਲਿਖਿਆ ਹੈ ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਬਖਸ਼ ਤੇ ਕਿਹਾ ਗੰਗਾ ਰਾਮ ਤੋ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਹੈ ਹੁਣ ਤੂੰ ਆਪ ਵੀ ਨਾਮ ਜਪ ਤੇ ਲੋਕਾਂ ਨੂੰ ਵੀ ਜਪਾਇਆ ਕਰ ਸਤਨਾਮ ਨਾਮ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਗੰਗਾ ਰਾਮ ਹੁਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਉਸਤ ਕਰਦਾ ਹੈ ਕਿਸ ਤਰ੍ਹਾਂ ਜਿਸ ਤਰ੍ਹਾਂ ਭੱਟਾਂ ਨੇ ਕੀਤੀ ਹੈ ਤੁਸੀਂ ਪਿਆਰ ਨਾਲ ਪੜ੍ਹੋ ਇਸ ਤੁਕ ਨੂੰ ਫਿਰ ਸਮਾਪਤੀ ਕਰੀਏ।

ਇਹ ਸ਼ਬਦ ਮਲਹਾਰ ਰਾਗ ਦੀ ਪੜਤਾਲ ਹੈ। ਗਾਉਂਡ ਮਲਹਾਰ ਵਿੱਚ ਇਹ ਸੈਂਕੜੇ ਬਰਸ ਪੁਰਾਣੀ ਇੱਕ ਟਿਊਨ ਹੈ। ਸਾਡੇ ਪਰਮ ਮਿੱਤਰ ਸਰਦਾਰ ਬਿਕਰਮ ਸਿੰਘ ਜੀ ਨੇ ਕਿਹਾ ਇੱਕ ਪੜਤਾਲ ਦਾ ਕੀਰਤਨ ਵੀ ਕੀਤਾ ਜਾਏ। ਕੁਝ ਮਿੰਟ ਪੜਤਾਲ ਦਾ ਕੀਰਤਨ ਕਰਕੇ ਕੀਰਤਨ ਦੀ ਸਮਾਪਤੀ ਹੋਵੇਗੀ। ਇਸ ਸ਼ਬਦ ਦਾ ਪਾਠ ਹੈ ਗੁਰਮਨਾਰ ਪ੍ਰਿਆ ਦਿਆਰ ਸਿਓ ਰੰਗ ਕੀਆ ਕੀਨੋਰੀ ਸਗਲ ਸ਼ਿੰਗਾਰ ਤਜਿਓਰੀ ਸਗਲ ਵਿਕਾਰ ਤਾਵਤੋ ਅਸਥਿਰ ਥੀਆ। ਪਹਿਲਾ ਅੰਤਰਾ ਹੈ ਐਸੇ ਰੇ ਮਨ ਪਾਏ ਕੈ ਆਪ ਗਵਾਏ ਕੈ ਕਰ ਸਾਧਨ ਸਿਉ ਸੰਗ ਬਾਜੇ ਬਜੇ ਮਰਦੰਗ ਅਨਾਹਦ ਕੋਕਿਲਰੀ ਰਾਮ ਨਾਮ ਬੋਲੇ ਮਧੁਰ ਬੈਨ ਅਤ ਸੁਹਿਆ। ਆਖਰੀ ਅੰਤਰਾ ਹੈ ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ ਪ੍ਰਿਆ ਅਮੋਗ ਤੈਸੇ ਹੀ ਸੰਗ ਸੰਤ ਬਨੇ ਪਵ ਉਤਾਰ ਨਾਮ ਪੰਨੇ ਰਮ ਰਾਮ ਰਾਮ ਲਾਲ ਮਨ ਫੇਰ ਤੇ ਅਰ ਸੰਗ ਸੰਗੀਆ ਜਨ ਨਾਨਕ ਪ੍ਰਿਯੋ ਪ੍ਰੀਤ ਮਥੀਆ।

ਅਸਥਾਈ ਚਾਰ ਤਾਰ ਵਿੱਚ ਪਹਿਲਾ ਅੰਤਰਾ ਸੱਤ ਮਾਤਰਾ ਰੂਪਕ ਵਿੱਚ, ਦੂਸਰਾ ਅੰਤਰਾ ਇਕਤਾਲੀ ਵਿੱਚ ਇਸ ਤਰ੍ਹਾਂ ਬੰਦਿਸ਼ ਹੈ। ਇਹ ਸੇਧੇ

ਚਲੋ ਠੀਕ ਹੈ, ਮੇਰੇ ਨਾਲ ਤਾਂ ਤੁਹਾਡੀ ਸ਼ੁਰੂ ਤੋਂ ਬਣੀ ਹੀ ਨੇ, ਭਗਵਾਨ ਨੂੰ ਉਲਾਂਭੇ ਦੇ ਰਹੇ, ਮੈਂ ਤੇ ਤੁਹਾਨੂੰ ਮਾੜਾ ਹੀ ਲੱਗਣਾ। ਪਰ ਇਹ ਭੀਸ਼ਮ ਪਿਤਾਮਾ, ਇਹ ਕਰਨ ਵਰਗੇ ਇਤਨੇ ਯੋਧੇ ਤੇ ਦਰੋਣਾਚਾਰੇ, ਇਹ ਤਾਂ ਮਾੜੇ ਨਹੀਂ ਨਾ ਸਨ। ਅਸੀਂ ਰਾਤ ਤੁਹਾਡੇ ਲਈ ਇਤਨਾ ਇੰਤਜ਼ਾਰ ਕੀਤਾ, ਸਾਰੀ ਸਭਾ ਬੈਠੀ ਰਹੀ, ਤੁਹਾਨੂੰ ਇਤਨਾ ਨਾ ਮਨ ਵਿੱਚ ਖਿਆਲ ਆਇਆ ਬਈ ਇਤਨੇ ਵੱਡੇ ਬੰਦੇ ਮੇਰੇ ਇੰਤਜ਼ਾਰ ਚ ਬੈਠੇ ਨੇ ਤੇ ਤੁਸੀਂ ਜਾ ਕੇ ਨੌਕਰਾਂ ਦੇ ਘਰ। ਸੋਚਣ ਵਾਲੀਆਂ ਗੱਲਾਂ ਨੇ ਗੁਰੂ ਕੀ ਸਾਧ ਸੰਗਤ। ਕਈ ਵਾਰੀ ਅਸੀਂ ਹੰਕਾਰ ਨਾਲ ਬਹੁਤ ਕੁਝ ਸੋਚ ਲੈਂਦੇ ਹਾਂ, ਬਹੁਤ ਹੰਕਾਰ ਆ ਜਾਂਦਾ, ਸਾਡੇ ਵਰਗਾ ਕੋਈ ਨਹੀਂ। ਲੇਕਿਨ ਭਾਈ ਸਾਹਿਬ ਉਹਨਾਂ ਮਨੁੱਖਾਂ ਦਾ ਹੰਕਾਰ ਤੋੜ ਰਹੇ ਹਨ ਇਹ ਵਾਰ ਸੁਣਾ ਕੇ।

ਗੁਰੂ ਕਾ ਸਿੱਖ ਹੁਣ ਪਿਆਰ ਤੋਂ ਖਾਲੀ ਹੁੰਦਾ ਜਾ ਰਿਹਾ। ਭਾਈ ਸਾਹਿਬ ਪ੍ਰੇਰਨਾ ਦੇਣੀ, ਭਗਵਾਨ ਕਹਿੰਦਾ ਵੀ ਉੱਥੇ ਭੁੱਲ ਕੇ ਵੀ ਨਹੀਂ ਜਾਂਦਾ, ਵਾਹਿਗੁਰੂ ਦਾ ਨਾਮ ਉੱਥੇ ਭੁੱਲ ਕੇ ਵੀ ਨਹੀਂ ਆਉਂਦਾ ਜਿਨ੍ਹਾਂ ਦਿਲਾਂ ਵਿੱਚ ਖੁਦ ਗਰਜ਼ੀ ਹੋਵੇ,

ਨੂੰ ਪਿਆਰ ਨਹੀਂ ਦਿਸਦਾ? ਜੇ ਪਿਆਰ ਨਾ ਹੁੰਦਾ ਤੇ ਸਾਰੀ ਰਾਤ ਤੁਹਾਡਾ ਇੰਤਜ਼ਾਰ ਨਾ ਕਰਦੇ। ਭਗਵਾਨ ਆਖਣ ਲੱਗੇ ਹਾਂ ਹੋਵੇਗਾ, ਪਰ ਜੋ ਪਿਆਰ ਬਿਧਰ ਕੋਲ ਸੀ ਨਾ ਤੇਰੇ ਕੋਲ ਨਹੀਂ ਰਾਜਨ।

ਬਾਬਾ ਜੀ ਕਹਿਣ ਲੱਗੇ ਮਰਦੇ ਉਹ ਨੇ ਜਿਹੜੇ ਰੱਬ ਤੋਂ ਵਿਛੋੜਾ ਪਾ ਜਾਂਦੇ ਨੇ, ਜਿਹਦੇ ਜੀ ਮਰ ਜਾਂਦੇ ਨੇ, ਆਖਾਂ ਜੀਵਾ ਦੂਸਰੇ ਮਰ ਜਾਓ। ਸਤਿਗੁਰੂ ਨਾਨਕ ਪਾਤਸ਼ਾਹ ਬਾਬਾ ਨਾਨਕ ਸਿੰਘ ਇੱਕ ਦਿਨ ਕਹਿਣ ਲੱਗੇ

ਲੋਕਾਂ ਲੋਕ ਗੀਤਾਂ ਦੀਆਂ ਧੁਨਾਂ ਇਸੇ ਰਾਗ ਤੇ ਆਧਾਰਿਤ ਹਨ। ਚਰਵਾਹਿਆਂ ਦੀ ਵੰਝਲੀ ਅਤੇ ਸਪੇਰੇ ਦੀ ਬੀਂਦ ਉੱਤੇ ਇਸ ਰਾਗ ਦੀਆਂ ਮਧੁਰ ਸੁਰਾਵਲੀਆਂ ਆਮ ਸੁਣਾਈ ਦਿੰਦੀਆਂ ਹਨ। ਸਪੇਰੇ ਦੀ ਬੀਂਦ ਚੋਂ ਜਦੋਂ ਸਾਰੰਗ ਦੀ ਧੁਨ ਨਿਕਲਦੀ ਹੈ ਤਾਂ ਸੱਪ ਮਸਤ ਹੋ ਕੇ ਨੱਚ ਉੱਠਦਾ ਹੈ। ਸਾਰੰਗ ਦਾ ਪ੍ਰਭਾਵ ਅਤਿ ਠੰਡਾ ਹੈ, ਇਸ ਲਈ ਸਿਖਰ ਦੁਪਹਿਰੇ ਗਾਇਆ ਜਾਂਦਾ ਹੈ। ਗੁਰੂ ਮਹਾਰਾਜ ਨੇ ਸਾਰੰਗ ਰਾਗ ਵਿੱਚ ਮਨ ਦੀ ਤਪਸ਼ ਮਿਟਾ ਕੇ ਠੰਡ ਵਰਤਾਉਣ ਲਈ ਸਾਰਾ ਮਜ਼ਮੂਨ ਹੀ ਗੁਰ ਸ਼ਬਦ ਦੀ ਮਹਾਨਤਾ ਦਾ ਰੱਖਿਆ ਹੈ। ਇਹ ਪਤਾ ਵੀ ਦਿੱਤਾ ਹੈ ਕਿ ਨਾਮ ਦੀ ਕਮਾਈ ਸਤਸੰਗਤ ਵਿੱਚ ਹੀ ਹੁੰਦੀ ਹੈ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹੋ ਪਛਾਣੇ ਸੇ, ਇਸ ਦਾ ਉਪਦੇਸ਼ ਇਸੇ ਰਾਗ ਵਿੱਚ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋਨੋ ਨਿਸ਼ਾਦ ਲੱਗਦੇ ਹਨ, ਗੰਧਾਰ ਅਤੇ ਦੈਵਤ ਵਰਜਿਤ ਹਨ। ਵਾਦੀ ਰਿਸ਼ਵ ਅਤੇ ਸੰਵਾਦੀ ਪੰਚਮ ਹੈ। ਗਾਇਨ ਸਮਾਂ ਹੈ ਦਿਨ ਦਾ ਤੀਜਾ ਪਹਿਰ। ਸਾਰੰਗ ਰਾਗ ਵਿੱਚ ਪਹਿਲੇ ਸ਼ਬਦ ਦਾ ਗਾਇਨ ਕਰ ਰਹੇ ਹਨ ਪ੍ਰੋਫੈਸਰ ਪਰਮਜੀਤ ਸਿੰਘ ਜੀ। ਸ਼ਬਦ ਦੀ ਆਰੰਭਿਕ ਤੁਕ ਜਪ ਮਨ ਜਗਨਨਾਥ ਜਗਦੀਸਰੋ ਅਤੇ ਦੂਸਰੇ ਸ਼ਬਦ ਨੂੰ ਗਾਇਨ ਕਰ ਰਹੇ ਹਨ ਭਾਈ ਦਿਲਬਾਗ ਸਿੰਘ, ਭਾਈ ਗੁਰਬਾਗ ਸਿੰਘ ਜੀ। ਸ਼ਬਦ ਦੀ ਪਹਿਲੀ ਤੁਕ ਹੈ ਹਰ ਹਰ ਸੰਤ ਜਨਾ ਕੀ ਜੀਵਨ। ਸਰਵਣ ਕਰੋ ਪਹਿਲਾ ਸ਼ਬਦ ਜਪ ਮਨ ਜਗਨਨਾਥ ਜਗਦੀਸਰੋ।

0: ਵੱਡੀ ਵਡਾਈ ਜਾ, ਪੁੱਛਣਾ ਦਾਸ ਵੱਡੀ ਵਡਾਈ ਜਾ ਪਿਆ, ਨਾਨਕਾ ਨਕਸ ਜਾ ਕੀਤਾ ਕਰਨਾ ਸਭ ਜਾਏ ਮੱਲਾ ਦੂਜਾ।
1: ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਇੱਕ ਨਾ ਹੁਕਮ ਸਮਾਇ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਪਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਇਹ ਪਿਆਸ ਨਾ ਗਿਆ ਤਾਈ।

0: ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗ ਫਿਰੈ ਜਨ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਟਾਣੇ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗਹਿ ਪਰਾਣ
1: ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ।

ਪੈ ਵਿੱਚ ਪਾਉਣ ਵੈ ਸਤਿਭਾਉ ਪੈ ਵਿੱਚ ਚੱਲਣ ਲੱਗ ਦਰਿਆ ਪੈ ਵਿੱਚ ਅਗਨ ਕੱਢੇ ਵੇਗਾਰ ਪੈ ਵਿੱਚ ਧਰਤੀ ਦਬੀ ਪਾਰ ਪੈ ਵਿੱਚ ਅੰਤਰ ਸਿਰ ਪਾਰ ਪੈ ਵਿੱਚ ਰਾਜਾ ਧਰਮ ਦੁਆਰ।

0: ਖੜੀਆਂ ਸਭੇ ਗੋਪੀਆਂ ਪਹਿਰਕਣ ਗੋਪਾਲ ਗਹਿਣੇ ਪਾਉਣ ਪਾਣੀ ਵੈਸਨ ਤੱਚਣ ਸੂਰਜ ਤਾਰ ਸਵੇ ਧਰਤੀ ਮਲ ਤਨ ਮਰਤਨ ਸਰਜਨ ਜਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਚੱਲੇ ਨੱਚਣ ਗੁਰ ਪੈਰ ਹਰਾਏ ਫਿਰ ਸਿਰ ਉਡਰ ਰਵਾ ਚਾਟੇ ਪਾਵੇ।

ਕੌੜੀ ਬਿਨ ਸਤਿਗੁਰ ਕਿਨੇ ਨਾ ਪਾਇਆ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਆ ਨੂੰ ਕਰ ਪ੍ਰਗਟ ਆਪ ਸਹਾਇਆ, ਸਤਿਗੁਰ ਨੇ ਇਸ ਰਾਹ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ।

ਰਸਨਾ ਪਵਿੱਤਰ ਕਰਿਆ ਕਰੋ। ਪੋਥੀਆਂ ਸਾਹਮਣੇ ਰੱਖਣ ਦਾ ਇਹੋ ਹੀ ਇੱਕ ਫਾਇਦਾ ਹੈ ਕਿ ਇਨਸਾਨ ਚੰਗੀ ਤਰ੍ਹਾਂ ਬੋਲ ਸਕਦਾ ਹੈ। ਇਸ ਲਈ ਸਾਰੇ ਪਿਆਰ ਨਾਲ ਕਰੀਬਨ ਸਾਰੀ ਸੰਗਤ ਹੀ ਪੋਥੀਆਂ ਰੱਖਦੀ ਹੈ, ਫਿਰ ਪੜ੍ਹਦੇ ਕਿਉਂ ਨਹੀਂ? ਪੜ੍ਹੋ ਸਾਰੇ, ਕੋਈ ਰਸਨਾ ਖਾਲੀ ਨਾ ਰਹੇ। ਆਓ ਸਾਹਿਬ ਪੰਚਮ ਪਾਤਸ਼ਾਹ ਜੀ ਦੀਆਂ ਕੈਸੀਆਂ ਇਹ ਪਿਆਰੀਆਂ ਤੁਕਾਂ ਨੇ, ਪੜ੍ਹੋ ਸਾਰੇ।

ਅਸੀਂ ਪੰਜਾਬੀ ਚ ਟੱਕਾ ਕਹਿੰਦੇ ਪੰਜ ਹਰਫ ਕਾ ਪੰਜਾਂ ਟੱਕਿਆਂ ਦੀ ਰਹਿਤ ਇਹ ਮੇਰੇ ਸਿੰਘ ਦੀ ਨਿਸ਼ਾਨੀ ਹੈ। ਧਿਆਨ ਦਿਓ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹੜਾ ਮੇਰਾ ਹੈ ਜੋ ਮੇਰਾ ਪੁੱਤਰ ਹੈ ਉਸਦੀ ਇਹ ਨਿਸ਼ਾਨੀ ਹੈ ਪੰਜਾਂ ਟੱਕਿਆਂ ਦੀ ਰਹਿਤ ਪੰਜ ਹਰਫ ਕਾ ਨਿਸ਼ਾਨ ਹੈ ਮੇਰੇ ਸਿੰਘ ਦਾ ਧਿਆਨ ਦੇਣਾ ਨਿਸ਼ਾਨ।

ਸਿੱਖੀ ਈ ਪੰਜ ਹਰ ਪਾਪ ਹਰ ਜਿਤਨਾ ਬਾਸੁਦ ਈ ਪੰਜ ਮਾਪ ਕੜਾ ਕੱਛ ਤਾਲ ਲੋ ਤੰਘਾ ਦਿਦਾ ਬਿਲਾ ਕੇਸ ਹੇਠ ਅਸ਼ਟ ਜੁਮਲਾ ਨਿਸ਼ਾਨ ਕੇਸ ਰੱਖੇ ਹੋਏ ਹੋਣ ਕੜਾ ਪਾਇਆ ਹੋਵੇ ਤੇ ਸ਼ਹਿਰਾ ਹੋਵੇ ਜੇ ਕੋਲ ਕਿਰਪਾਨ ਨਹੀਂ ਤੇ ਫਿਰ ਵੀ ਪ੍ਰਵਾਨ ਨਹੀਂ ਉਹ ਫਿਰ ਵੀ ਕਿਤੇ ਨਾ ਕਿਤੇ ਮਾਰ ਖਾਈ ਜਾਏਗਾ ਇਸ ਲਈ ਗੁਰੂ ਗੋਬਿੰਦ ਸਿੰਘ ਕਹਿੰਦੇ ਪੰਜ ਸ਼ਸਤਰ ਵੀ ਸਿੰਘਾਂ ਮੈਂ ਤੈਨੂੰ ਦਿੱਤੇ ਤੈਨੂੰ ਲਾਇਸੈਂਸ ਦੀ ਲੋੜ ਨਹੀਂ ਜੇ ਤੂੰ ਮੇਰਾ ਪੁੱਤਰ ਬਣਨਾ ਨਾ ਤੇ ਸਿਰ ਪਹਿਲਾਂ ਤਲੀ ਤੇ ਧਰ ਲੈ ਜੇ ਮਰਨੋਂ ਡਰਨਾ ਹੀ ਫਿਰ ਤੂੰ ਮੇਰਾ ਨਹੀਂ ਖਵਾ ਸਕਦਾ ਮੈਂ ਆਪਣੇ ਪੁੱਤਰ ਸ਼ਹੀਦ ਕਰਵਾ ਦਿੱਤੇ ਪਿਤਾ ਵੀ ਮਾਤਾ ਵੀ ਆਪਣਾ ਆਪ ਵੀ ਬਲੀਦਾਨ ਦੇ ਦਿੱਤਾ ਔਰ ਜਿਹੜਾ ਮੇਰਾ ਬਣੇਗਾ ਉਹਨੂੰ ਵੀ ਇਸ ਤਰ੍ਹਾਂ ਹੀ ਕਰਨਾ ਪਏਗਾ ਉਹਨੂੰ ਪੁੱਤਰ ਨਹੀਂ ਬਚਾਉਣੇ ਚਾਹੀਦੇ ਮਾਤਾ ਪਿਤਾ ਵੀ ਉਸ ਨੂੰ ਕੁਰਬਾਨ ਔਰ ਆਪਣਾ ਆਪ ਵੀ ਸਦਾ ਬਲੀਦਾਨ ਲਈ ਤਿਆਰ ਰੱਖਣਾ ਚਾਹੀਦਾ ਡਰਨਾ ਜਿਹੜਾ ਹੈ ਉਹ ਮੇਰੇ ਸਿੰਘ ਦੇ ਹਿੱਸੇ ਨਹੀਂ ਆਇਆ ਜੇ ਡਰੋਗੇ ਤੇ ਰਿਵਾਲਵਰ ਰੱਖਾਂਗੇ ਫੜੇ ਜਾਗੇ ਬੰਦੂਕ ਰੱਖਾਂਗੇ ਫੜੇ ਜਾ ਫਿਰ ਤੁਸੀਂ ਮੇਰੇ ਸਿੰਘ ਨਹੀਂ ਜਬ ਲੱਗ ਰਹੇ ਖਾਲਸਾ ਨਿਆਰਾ ਤਬ ਲੱਗ ਤੇਜ ਦਿਓ ਮੈਂ ਸਾਰਾ ਜਬ ਇਹ ਡਰੇ ਵਿਤਰਨ ਕੀ ਰੀਤ ਮੈਂ ਨਾ ਕਰੋ ਇਨਕੀ ਭਰਤੀ ਉਹ ਰੀਤ ਜਿਹੜੀ ਹੈ ਸਿੰਘਾਂ ਦੀ ਰੀਤ ਉਹ ਕੀ ਹੈ ਧਿਆਨ ਦਿਓ ਪੰਜ ਸ਼ਸਤ

कृपा के सजे हम हैं, सेव करी इन्हीं की भावतन।

ثابت تم ہر جا

ਪੌੜੀ ਸੱਚਾ ਸਾਹਿਬੇ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦਿੱਤ ਮਿਲ ਸਚਤਾ ਤਿੰਨੀ ਸੱਚ ਕੁਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣਨੀ ਮਨਮੁਖੀ ਜਨਮ ਗਵਾਇਆ।

ਮਾਣਾ ਹਲ ਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੇ ਪਤ ਗੁਆਈ ਵਹਿਣਾ ਮੈਂ ਕਿ ਥਾਈ ਨਾ ਪਾਈ ਰਹਿ ਪਵਾਣੀ ਮੜੀ ਮਸਾਣੀ ਅੰਦਰ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਜ਼ਰ ਕਰੇ ਸੋ ਪਾਏ ਅਸ ਅੰਦੇ ਸੇ ਤੇਨੇ ਕੇਵਲ ਹਮੇ ਸਬਦ ਜਲਾਏ ਪੌੜੀ।

ਜਾਨ ਮਿਲ ਜਾ, ਤਲੀ ਖਾਕ ਜੀ ਮਿਲੇ ਤੋ ਮਸਤਕ ਲਾਈਏ, ਕੂੜਾ ਲਾਲ ਛੱਡੀਏ ਹੋਏ ਇੱਕ ਮਨ ਅਲਕ ਧਿਆਈਏ, ਫਲਤੇ ਵੇਹੋ ਪਾਈਏ ਜੇ ਵੇਹੀ ਕਾਰ ਕਮਾਈਏ, ਜੇ ਹੋਵੇ ਪੂਰਬ ਲਿਖੀਆਂ ਤਾਂ ਧੂੜਤ ਨਾ ਦੀ ਪਾਈਏ।

ਤਿੰਨੀ ਖਸਮ ਤਿਆਇਆ ਇਹਨਾਂ ਜਨਤਾ ਕਹਿ ਵਸ ਕਿਛ ਨਾਹੀਂ ਤੂੰ ਕੀ ਜਗ ਤੋਂ ਪਾਇਆ ਇੱਕ ਨਾਨੂੰ ਤੂੰ ਮੇਲੇ ਕਾਪੋ ਤੁਦ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦਾ ਬੁਝਾਇਆ ਸਹਿਜੇ ਹੀ ਸੱਚ ਸਮਾਇਆ।

0: ਭਾਂਡਾਤਮਲੀ ਹੋਤਾ ਅੱਛਾ ਨਾ ਹੋਵੇ ਗੁਰਦੁਆਰੇ ਧੋਏ ਅੱਛਾ ਹੋਏ ਸੀ
1: ਮੈਨੇ ਅੱਛੇ ਕਾ ਵੀ ਵਰਤਾਏ ਸੀ
0: ਤਨ ਕਰ ਮੱਕੀ ਮਨ ਮਾਹ ਬਲੋਈ
1: ਇਸ ਮਟਕੀ ਮੈਂ ਸਭ ਸੰਜੋਈ।